0: www.radio@radio-99.com.au ਜਾਂ ਐਪ ਦੇ ਉੱਤੇ ਟਿਊਨ ਇਨ ਰੇਡੀਓ ਐਪ ਲੱਭ ਕੇ ਉਹਦੇ ਵਿੱਚ ਸਵਾਰ 99.9 FM ਨੂੰ ਲੱਭ ਕੇ ਸੁਣਿਆ ਜਾ ਸਕਦਾ। ਪ੍ਰੋਗਰਾਮ 'ਚ ਹਿੱਸਾ ਬਣਨ ਵਾਸਤੇ ਫੋਨ ਨੰਬਰ 9676-3999। ਤੁਹਾਡਾ ਆਪਣਾ ਪ੍ਰੋਗਰਾਮ ਜ਼ਰੂਰ ਹਿੱਸਾ ਬਣਿਆ ਕਰੋ। ਕਮਿਊਨਿਟੀ 'ਚ ਕੀ ਹੋ ਰਿਹਾ, ਕਿਸੇ ਵੀ ਗੱਲਬਾਤ ਨਾਲ ਜਾਣੂ ਕਰਵਾਉਣਾ ਹੋਵੇ ਤਾਂ ਜ਼ਰੂਰ ਤੁਸੀਂ ਕੰਟੈਕਟ ਕਰ ਸਕਦੇ ਹੋ 02-9676-3999। ਗੱਲਾਂ ਬਾਤਾਂ ਕਰਦੇ ਹਾਂ ਅਸੀਂ ਜ਼ਿੰਦਗੀ ਦੇ ਵਿੱਚ, ਸਾਨੂੰ ਅੱਗੇ ਵਧਣ ਵਿੱਚ ਕੁਛ ਗੱਲਾਂ ਦੀ ਜ਼ਰੂਰਤ ਹੁੰਦੀ, ਕੁਛ ਸਹਾਰਿਆਂ ਦੀ ਜ਼ਰੂਰਤ ਹੁੰਦੀ ਆ। ਗੱਲਾਂ ਬਾਤਾਂ ਦੇ ਵਿੱਚੋਂ ਹੀ ਸਾਨੂੰ ਬਹੁਤ ਕੁਛ ਮਿਲਦਾ ਜੇ ਉਹ 'ਚੋਂ ਲੱਭਿਆ ਜਾਵੇ। ਹਰੇਕ ਗੱਲਾਂ ਦੇ ਵਿੱਚ ਕਹਿੰਦੇ ਹਰੇਕ ਮਾੜੇ ਟਾਈਮ ਦੇ ਵਿੱਚੋਂ ਵੀ ਚੰਗਾ ਟਾਈਮ ਲੱਭਣ ਦੀ ਕੋਸ਼ਿਸ਼ ਕਰੋ ਅਤੇ ਆਪਾਂ ਪੋਜ਼ੀਟਿਵਲੀ ਅੱਗੇ ਵੱਧ ਸਕਦੇ ਹਾਂ। ਕੁਛ ਇੱਦਾਂ ਦੀਆਂ ਗੱਲਾਂ ਬਾਤਾਂ ਸੁਣਦੇ ਹਾਂ।
1: ਜ਼ਿੰਦਗੀ ਨੂੰ ਇੰਨਾ ਸੀਰੀਅਸ ਲੈਣ ਦੀ ਜ਼ਰੂਰਤ ਨਹੀਂ ਹੈ ਦੋਸਤੋ, ਇੱਥੋਂ ਜਿਉਂਦਾ ਬਚ ਕੇ ਕੋਈ ਨਹੀਂ ਗਿਆ। ਐ ਜ਼ਿੰਦਗੀ ਤੇਰੇ ਜ਼ਜ਼ਬੇ ਨੂੰ ਸਲਾਮ, ਪਤਾ ਹੈ ਕਿ ਮੰਜ਼ਿਲ ਮੌਤ ਹੈ ਫਿਰ ਵੀ ਭੱਜ ਰਹੀ ਹੈ। ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਨੇ ਦੋਸਤੋ, ਆਸਮਾਨ ਸਦਾ ਸਾਫ਼ ਰਹੇ ਇਹ ਕਦੇ ਨਹੀਂ ਹੋ ਸਕਦਾ। ਇਨਸਾਨ ਜਨਮ ਲੈਣ ਤੋਂ 2 ਸਾਲ ਬਾਅਦ ਬੋਲਣਾ ਸਿੱਖ ਜਾਂਦਾ, ਪਰ ਬੋਲਣਾ ਕੀ ਹੈ ਇਹ ਸਿੱਖਣ 'ਚ ਪੂਰੀ ਉਮਰ ਲੱਗ ਜਾਂਦੀ ਹੈ। ਜ਼ਿੰਦਗੀ ਦੇ ਮਜ਼ੇ ਲੈਣਾ ਸਿੱਖੋ, ਨਹੀਂ ਫਿਰ ਵਕਤ ਤਾਂ ਤੁਹਾਡੇ ਮਜ਼ੇ ਲੈ ਹੀ ਰਿਹਾ। ਰਸਤੇ ਕਿੱਥੇ ਖਤਮ ਹੁੰਦੇ ਨੇ ਜ਼ਿੰਦਗੀ ਦੇ, ਮੰਜ਼ਿਲ ਤਾਂ ਉਹੀ ਹੈ ਜਿੱਥੇ ਖੁਆਇਸ਼ਾਂ ਰੁਕ ਜਾਣ। ਜ਼ਿੰਦਗੀ 'ਚ ਤੁਹਾਨੂੰ ਕੌਣ ਮਿਲੂਗਾ ਇਹ ਵਕਤ ਤੈਅ ਕਰੂਗਾ। ਜ਼ਿੰਦਗੀ 'ਚ ਤੁਸੀਂ ਕਿਸਨੂੰ ਪਿਆਰ ਕਰਦੇ ਹੋ ਇਹ ਤੁਹਾਡਾ ਦਿਲ ਤੈਅ ਕਰਦਾ ਹੈ। ਜ਼ਿੰਦਗੀ 'ਚ ਕੌਣ ਤੁਹਾਡੇ ਨਾਲ ਜੁੜਿਆ ਰਹੇਗਾ ਇਹ ਤੁਹਾਡਾ ਮਿਜ਼ਾਜ ਤੈਅ ਕਰਦਾ ਹੈ। ਕਿਸੇ ਨੇ ਕਿੰਨੀ ਸੋਹਣੀ ਗੱਲ ਕਹੀ ਹੈ, ਮੈਂ ਤੈਨੂੰ ਇਸ ਲਈ ਸਲਾਹ ਨਹੀਂ ਦੇ ਰਿਹਾ ਕਿ ਮੈਂ ਤੇਰੇ ਤੋਂ ਜ਼ਿਆਦਾ ਸਮਝਦਾਰ ਹਾਂ, ਬਲਕਿ ਇਸ ਲਈ ਦੇ ਰਿਹਾ ਹਾਂ ਕਿਉਂਕਿ ਮੈਂ ਜ਼ਿੰਦਗੀ 'ਚ ਤੇਰੇ ਨਾਲੋਂ ਜ਼ਿਆਦਾ ਗਲਤੀਆਂ ਕੀਤੀਆਂ ਹਨ। ਲੋਕ ਕਹਿ ਦਿੰਦੇ ਆ ਦੁਨੀਆਂ 'ਚ ਬਹੁਤ ਗੰਦਗੀ ਆ, ਹੁਣ ਜਿਉਣਾ ਮੁਸ਼ਕਿਲ ਆ, ਪਰ ਇੱਕ ਵਾਰ ਕਮਲ ਦੇ ਫੁੱਲ ਨੂੰ ਦੇਖਾਓ, ਸਾਰੀਆਂ ਗਲਤ ਫਹਿਮੀਆਂ ਦੂਰ ਹੋ ਜਾਣਗੀਆਂ। ਜੇ ਇਨਸਾਨ ਨੂੰ ਸਭ ਕੁਝ ਮਿਲ ਜਾਵੇ ਤਾਂ ਫਿਰ ਜਿਉਣ ਦਾ ਕੋਈ ਮਜ਼ਾ ਨਹੀਂ, ਕਿਉਂਕਿ ਜ਼ਿੰਦਗੀ ਜਿਉਣ ਦੇ ਲਈ ਇੱਕ ਕਮੀ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਸੋਚਿਆ ਸੀ ਪੈਸੇ ਨਾਲ ਸੱਚੀ ਖੁਸ਼ੀ ਮਿਲੂਗੀ, ਵਕਤ ਵੇਚ ਵੇਚ ਕੇ ਪੈਸਾ ਤਾਂ ਬਹੁਤ ਇਕੱਠਾ ਕਰ ਲਿਆ, ਪਰ ਹੁਣ ਪਤਾ ਲੱਗਿਆ ਖੁਸ਼ ਤਾਂ ਉਹ ਸੀ ਜੋ ਦੂਜਿਆਂ ਨੂੰ ਖੁਸ਼ੀਆਂ ਵੰਡ ਰਹੇ ਸੀ। ਸਫਲਤਾ ਸਾਡੀ ਪਹਿਚਾਣ ਦੁਨੀਆਂ ਨਾਲ ਕਰਵਾਉਂਦੀ ਆ ਅਤੇ ਅਸਫਲਤਾ ਸਾਨੂੰ ਦੁਨੀਆਂ ਦੀ ਪਹਿਚਾਣ ਕਰਵਾਉਂਦੀ ਆ। ਜੇ ਰੱਬ 'ਤੇ ਯਕੀਨ ਰੱਖਦੇ ਹੋ ਤਾਂ ਉਹਦੇ ਤੋਂ ਕੁਝ ਮੰਗਣਾ ਨਹੀਂ ਚਾਹੀਦਾ, ਕਿਉਂਕਿ ਉਹ ਤੁਹਾਡੇ ਨਾਲੋਂ ਬਿਹਤਰ ਜਾਣਦਾ ਹੈ ਤੁਹਾਨੂੰ ਕੀ ਅਤੇ ਕਦੋਂ ਦੇਣਾ ਹੈ। ਮੇਰੀ ਔਕਾਤ ਤੋਂ ਵੱਧ ਕੇ ਮੈਨੂੰ ਕੁਝ ਨਾ ਦੇਈ ਮੇਰੇ ਮਾਲਕਾ, ਕਿਉਂਕਿ ਜ਼ਰੂਰਤ ਤੋਂ ਜ਼ਿਆਦਾ ਰੋਸ਼ਨੀ ਇਨਸਾਨ ਨੂੰ ਅੰਨਾ ਕਰ ਦਿੰਦੀ ਆ। ਜੋ ਵਾਹਿਗੁਰੂ ਰਾਤ ਨੂੰ ਰੁੱਖਾਂ 'ਤੇ ਸੁੱਤੇ ਪੰਛੀਆਂ ਨੂੰ ਵੀ ਡਿੱਗਣ ਨਹੀਂ ਦਿੰਦਾ, ਫਿਰ ਉਹ ਵਾਹਿਗੁਰੂ ਸਾਨੂੰ ਕਿਵੇਂ ਬੇਸਹਾਰਾ ਛੱਡ ਸਕਦਾ। ਲੋੜ ਹੈ ਬਸ ਉਸ 'ਤੇ ਭਰੋਸਾ ਕਰਨ ਦੀ। ਲੋਕਾਂ ਨੂੰ ਇਸ ਤਰ੍ਹਾਂ ਮਾਫ਼ ਕਰ ਦਿਆ ਕਰੋ ਜਿਵੇਂ ਤੁਸੀਂ ਖੁਦਾ ਤੋਂ ਉਮੀਦ ਰੱਖਦੇ ਹੋ ਕਿ ਉਹ ਤੁਹਾਡੇ ਗੁਨਾਹਾਂ ਦੇ ਲਈ ਤੁਹਾਨੂੰ ਮਾਫ਼ ਕਰ ਦੇਵੇਗਾ। ਕਿਹੜੇ ਕੱਪੜੇ ਪਾਵਾਂ ਜਿਸ ਨਾਲ ਮੈਂ ਲੋਕਾਂ ਨੂੰ ਚੰਗਾ ਲੱਗਾਂ, ਇਹ ਤਾਂ ਅਸੀਂ ਰੋਜ਼ ਸੋਚਦੇ ਹਾਂ, ਪਰ ਕਿਹੜੇ ਕੰਮ ਕਰਾਂ ਜਿਸ ਨਾਲ ਮੈਂ ਵਾਹਿਗੁਰੂ ਨੂੰ ਚੰਗਾ ਲੱਗਾਂ, ਇਹ ਅਸੀਂ ਕਦੇ ਨਹੀਂ ਸੋਚਦੇ। ਨੀਅਤ ਕਿੰਨੀ ਵੀ ਚੰਗੀ ਹੋਵੇ ਪਰ ਦੁਨੀਆ ਤੁਹਾਨੂੰ ਤੁਹਾਡੇ ਦਿਖਾਵੇ ਤੋਂ ਜਾਣਦੀ ਹੈ, ਪਰ ਦਿਖਾਵਾ ਕਿੰਨਾ ਵੀ ਚੰਗਾ ਹੋਵੇ ਵਾਹਿਗੁਰੂ ਤੁਹਾਨੂੰ ਤੁਹਾਡੀ ਨੀਅਤ ਤੋਂ ਜਾਣਦਾ। ਕਿਸ ਗੱਲ ਦਾ ਮਾਣ ਕਰੀਏ ਆਪਣੇ ਆਪ 'ਤੇ, ਤੇਰੇ ਮੇਰੇ ਵਰਗੇ ਪਤਾ ਨਹੀਂ ਕਿੰਨਿਆਂ ਨੂੰ ਵਾਹਿਗੁਰੂ ਨੇ ਮਿੱਟੀ ਨਾਲ ਬਣਾ ਕੇ ਮਿੱਟੀ 'ਚ ਮਿਲਾ ਦਿੱਤਾ, ਜਿਸ ਨੇ ਸੁੱਖ ਦੇ ਸਮੇਂ ਉਸ ਵਾਹਿਗੁਰੂ ਦਾ ਸ਼ੁਕਰੀਆ ਅਦਾ ਕੀਤਾ ਹੈ, ਉਸਨੇ ਦੁੱਖ ਦੇ ਸਮੇਂ ਉਸਨੂੰ ਆਪਣੇ ਨਾਲ ਪਾਇਆ ਹੈ। ਖੁਦਾ ਜਦੋਂ ਦਿੰਦਾ ਤਾਂ ਅਹਿਸਾਨ ਨਹੀਂ ਕਰਦਾ, ਪਰ ਖੁਦਾ ਜਦੋਂ ਲੈਂਦਾ ਤਾਂ ਲਿਹਾਜ਼ ਵੀ ਨਹੀਂ ਕਰਦਾ। ਸਫ਼ਰ ਦਾ ਮਜ਼ਾ ਲੈਣਾ ਹੋਵੇ ਤਾਂ ਸਮਾਨ ਘੱਟ ਰੱਖੋ, ਜ਼ਿੰਦਗੀ ਦਾ ਮਜ਼ਾ ਲੈਣਾ ਹੋਵੇ ਤਾਂ ਦਿਲ 'ਚ ਅਰਮਾਨ ਘੱਟ ਰੱਖੋ। ਤਜ਼ਰਬਾ ਹੈ, ਮਿੱਟੀ ਦੀ ਪਕੜ ਮਜ਼ਬੂਤ ਹੁੰਦੀ ਹੈ, ਸੰਗਮਰਮਰ 'ਤੇ ਤਾਂ ਅਸੀਂ ਪੈਰ ਫਿਸਲਦੇ ਦੇਖੇ ਨੇ। ਜਿਨ੍ਹਾਂ ਕੋਲ ਸਿਰਫ ਸਿੱਕੇ ਸੀ ਉਹ ਮਜ਼ੇ ਨਾਲ ਭਿੱਜਦੇ ਰਹੇ ਬਾਰਿਸ਼ਾਂ ਵਿੱਚ, ਜਿਨ੍ਹਾਂ ਦੀ ਜੇਬ ਵਿੱਚ ਨੋਟ ਸੀ ਉਹ ਛੱਤ ਲੱਭਦੇ ਰਹਿ ਗਏ। ਪੈਸਾ ਇਨਸਾਨ ਨੂੰ ਉੱਪਰ ਲਿਜਾ ਸਕਦਾ, ਪਰ ਇਨਸਾਨ ਪੈਸੇ ਨੂੰ ਉੱਪਰ ਨਹੀਂ ਲਿਜਾ ਸਕਦਾ। ਕਦੇ ਪਿੱਠ ਪਿੱਛੇ ਤੁਹਾਡੀ ਗੱਲ ਚੱਲੇ ਤਾਂ ਘਬਰਾਇਓ ਨਾ। ਗੱਲਾਂ ਵੀ ਉਹਨਾਂ ਦੀਆਂ ਹੀ ਹੁੰਦੀਆਂ ਜਿਨ੍ਹਾਂ 'ਚ ਕੋਈ ਗੱਲਬਾਤ ਹੁੰਦੀ ਹੈ। ਜਾਣ ਪਹਿਚਾਣ ਨਾਲ ਮਿਲਿਆ ਕੰਮ ਥੋੜ੍ਹੇ ਟਾਈਮ ਲਈ ਹੀ ਟਿਕਦਾ, ਪਰ ਕੰਮ ਨਾਲ ਮਿਲੀ ਪਹਿਚਾਣ ਉਮਰ ਭਰ ਤੱਕ ਰਹਿੰਦੀ ਆ। ਸਬਰ ਇੱਕ ਐਸੀ ਸਵਾਰੀ ਹੈ ਜੋ ਆਪਣੇ ਸਵਾਰ ਨੂੰ ਕਦੇ ਡਿੱਗਣ ਨਹੀਂ ਦਿੰਦੀ, ਨਾ ਕਿਸੇ ਦੇ ਪੈਰਾਂ 'ਚ ਅਤੇ ਨਾ ਕਿਸੇ ਦੀਆਂ ਨਜ਼ਰਾਂ 'ਚ। ਸਮਾਂ ਚੰਗਾ ਹੋਵੇ ਤਾਂ ਤੁਹਾਡੀ ਗਲਤੀ ਵੀ ਮਜ਼ਾਕ ਬਣ ਜਾਂਦੀ ਆ, ਪਰ ਸਮਾਂ ਮਾੜਾ ਹੋਵੇ ਤਾਂ ਤੁਹਾਡਾ ਮਜ਼ਾਕ ਵੀ ਗਲਤੀ ਬਣ ਜਾਂਦਾ। ਦੁਨੀਆਂ ਵਿੱਚ ਰਹਿਣ ਦੀਆਂ ਤਿੰਨ ਚੰਗੀਆਂ ਥਾਵਾਂ, ਜਾਂ ਕਿਸੇ ਦੇ ਦਿਲ ਵਿੱਚ, ਜਾਂ ਕਿਸੇ ਦੀਆਂ ਦੁਆਵਾਂ ਵਿੱਚ, ਅਤੇ ਜਾਂ ਆਪਣੀ ਔਕਾਤ ਵਿੱਚ। ਜਿਹੜੇ ਮੁਸਾਫਿਰ ਆਪਣੇ ਕਦਮਾਂ 'ਤੇ ਯਕੀਨ ਰੱਖਦੇ ਨੇ, ਮੰਜ਼ਿਲ ਵੀ ਉਹਨਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੁੰਦੀ ਹੈ। ਕੁਝ ਲੋਕਾਂ ਦੀ ਆਦਤ ਹੁੰਦੀ ਹੈ ਹਰ ਗੱਲ 'ਤੇ ਤਾਨੇ ਮਾਰਨਾ, ਮਜ਼ਾਕ ਉਡਾਉਣਾ ਜਾਂ ਕੋਈ ਕਮੀ ਕੱਢਣਾ। ਅਜਿਹੇ ਲੋਕਾਂ ਦੀਆਂ ਗੱਲਾਂ ਤੋਂ ਪਰੇਸ਼ਾਨ ਨਾ ਹੋਵੋ, ਕਿਉਂਕਿ ਮੱਝ ਨੂੰ ਕਿੰਨਾ ਵੀ ਨਵਾ ਦਿਓ ਉਹਨੇ ਬੈਠਣਾ ਚਿੱਕੜ 'ਚ ਹੀ ਹੁੰਦਾ। ਇੱਕ ਚੰਗਾ ਇਨਸਾਨ ਆਪਣੀ ਮਿੱਠੀ ਜ਼ੁਬਾਨ ਤੋਂ ਹੀ ਪਹਿਚਾਣਿਆ ਜਾਂਦਾ ਹੈ, ਕਿਉਂਕਿ ਚੰਗੀਆਂ ਗੱਲਾਂ ਤਾਂ ਦੀਵਾਰਾਂ 'ਤੇ ਵੀ ਬਹੁਤ ਲਿਖੀਆਂ ਹੁੰਦੀਆਂ। ਸਾਰੇ ਗਿਲੇ ਸ਼ਿਕਵੇ ਭੁਲਾ ਕੇ ਸੋਇਆ ਕਰੋ ਯਾਰੋ। ਸੁਣਿਆ, ਮੌਤ ਮੁਲਾਕਾਤ ਦਾ ਮੌਕਾ ਨਹੀਂ ਦਿੰਦੀ। ਹਾਲਾਤ ਕਿਵੇਂ ਦੇ ਵੀ ਹੋਣ, ਪਰ ਖੁਸ਼ ਰਹਿਣਾ ਸਿੱਖ ਲਓ, ਕਿਉਂਕਿ ਦੁਖੀ ਰਹਿਣ ਨਾਲ ਕੱਲ੍ਹ ਦੀ ਮੁਸ਼ਕਿਲ ਹੱਲ ਨਹੀਂ ਹੁੰਦੀ, ਬਲਕਿ ਅੱਜ ਦਾ ਸਕੂਨ ਵੀ ਚਲਾ ਜਾਂਦਾ ਹੈ। ਕੁਝ ਚੀਜ਼ਾਂ ਅਸੀਂ ਜ਼ਿੰਦਗੀ ਦੇ ਮੁਸ਼ਕਿਲ ਸਮੇਂ ਵਿੱਚ ਹੀ ਸਿੱਖ ਸਕਦੇ ਹਾਂ। ਛੋਟੀਆਂ ਛੋਟੀਆਂ ਚੀਜ਼ਾਂ ਨੂੰ ਇੰਜੋਏ ਕਰਨਾ ਸਿੱਖੋ, ਕਿਉਂਕਿ ਜਦੋਂ ਤੁਸੀਂ ਪਿੱਛੇ ਮੁੜ ਕੇ ਦੇਖੋਗੇ ਤਾਂ ਮਹਿਸੂਸ ਕਰੋਗੇ ਕਿ ਉਹ ਬਹੁਤ ਵੱਡੀਆਂ ਸੀ। ਉੱਡਦਾ ਹੋਇਆ ਗੁਬਾਰਾ ਹੀ ਬਹੁਤ ਕੁਝ ਸਿਖਾ ਗਿਆ। ਜੋ ਤੁਹਾਡੇ ਅੰਦਰ ਹੈ ਉਹੀ ਉੱਪਰ ਲੈ ਕੇ ਜਾਓ। ਜ਼ਿੰਦਗੀ ਦੀਆਂ ਕੁਝ ਰਾਹਾਂ 'ਤੇ ਤੁਹਾਨੂੰ ਇਕੱਲੇ ਹੀ ਤੁਰਨਾ ਪੈਂਦਾ ਹੈ। ਜ਼ਿੰਦਗੀ 'ਚ ਕੁਝ ਬੁਰਾ ਹੋ ਜਾਵੇ ਤਾਂ ਘਬਰਾਉਣਾ ਨਹੀਂ ਚਾਹੀਦਾ, ਕਿਉਂਕਿ ਦੁੱਧ ਫਟ ਜਾਣ 'ਤੇ ਉਸਦਾ ਪਨੀਰ ਵੀ ਬਣਾਇਆ ਜਾ ਸਕਦਾ ਹੈ। ਕਿਸੇ ਨੇ ਸੱਚ ਹੀ ਕਿਹਾ ਕਿ ਜ਼ਿੰਦਗੀ ਸਿਰਫ ਦੋ ਦਿਨ ਦੀ ਹੈ, ਇੱਕ ਦਿਨ ਤੁਹਾਡੇ ਹੱਕ 'ਚ ਅਤੇ ਇੱਕ ਦਿਨ ਤੁਹਾਡੇ ਖਿਲਾਫ। ਜਿਸ ਦਿਨ ਤੁਹਾਡੇ ਹੱਕ 'ਚ ਹੋਵੇ ਉਸ ਦਿਨ ਗਰੂਰ ਨਾ ਕਰਿਓ, ਅਤੇ ਜਿਸ ਦਿਨ ਤੁਹਾਡੇ ਖਿਲਾਫ ਹੋਵੇ ਉਸ ਦਿਨ ਥੋੜ੍ਹਾ ਸਬਰ ਕਰਿਓ। ਇਨਸਾਨ ਦੀ ਸਭ ਤੋਂ ਵੱਡੀ ਗਲਤ ਫਹਿਮੀ, ਬਾਕੀ ਸਾਰੇ ਸੁਖੀ ਨੇ ਅਤੇ ਮੈਂ ਦੁਖੀ ਹਾਂ। ਬਿਨਾਂ ਮਤਲਬ ਤੋਂ ਹੀ ਚੰਗੇ ਬਣ ਜਾਓ, ਮਤਲਬ ਨਾਲ ਤਾਂ ਸਾਰੇ ਚੰਗੇ ਬਣੇ ਫਿਰਦੇ ਨੇ। ਸਾਰਿਆਂ ਨੂੰ ਗਿਲਾ ਹੈ ਕਿ ਸਾਨੂੰ ਘੱਟ ਮਿਲਿਆ ਹੈ, ਪਰ ਕਦੇ ਸੋਚਿਆ ਕਿ ਤੁਹਾਡੇ ਜਿੰਨਾ ਕਿੰਨਿਆਂ ਨੂੰ ਮਿਲਿਆ ਹੈ? ਜੇ ਤੁਹਾਡੇ ਕੋਲ ਜ਼ਰੂਰਤ ਤੋਂ ਜ਼ਿਆਦਾ ਹੈ ਉਹਨਾਂ ਨਾਲ ਜ਼ਰੂਰ ਸ਼ੇਅਰ ਕਰੋ ਜਿਨ੍ਹਾਂ ਨੂੰ ਉਸਦੀ ਜ਼ਰੂਰਤ ਹੋਵੇ। ਇੱਜ਼ਤ ਅਤੇ ਤਾਰੀਫ ਮੰਗ ਕੇ ਨਹੀਂ ਮਿਲਦੀ, ਤੁਹਾਡਾ ਕੰਮ ਹੀ ਇਸ ਨੂੰ ਕਮਾ ਕੇ ਦਿੰਦਾ ਹੈ। ਜਿਸ ਦਿਨ ਤੁਸੀਂ ਆਪਣੀ ਸੋਚ ਨੂੰ ਵੱਡਾ ਕਰ ਲਿਆ ਫਿਰ ਵੱਡੇ ਵੱਡੇ ਲੋਕ ਵੀ ਤੁਹਾਡੇ ਬਾਰੇ ਸੋਚਣਾ ਸ਼ੁਰੂ ਕਰ ਦੇਣਗੇ। 2.5 ਘੰਟੇ ਦੀ ਫਿਲਮ ਦੇਖ ਕੇ ਅਸੀਂ ਬੜਾ ਆਨੰਦ ਮਹਿਸੂਸ ਕਰਦੇ ਹਾਂ, ਪਰ ਜੇ ਰੱਬ ਨੂੰ 2.5 ਮਿੰਟ ਵੀ ਯਾਦ ਕਰਨਾ ਹੋਵੇ ਤਾਂ ਉਹ ਸਮਾਂ ਵੀ ਬਹੁਤ ਜ਼ਿਆਦਾ ਲੱਗਦਾ ਹੈ। ਇੱਕ ਫਕੀਰ ਨੇ ਜ਼ਿੰਦਗੀ ਦੀ ਕੀ ਮਿਸਾਲ ਦਿੱਤੀ, ਮੁੱਠੀ ਵਿੱਚ ਮਿੱਟੀ ਲਈ ਅਤੇ ਹਵਾ ਵਿੱਚ ਉਛਾਲ ਦਿੱਤੀ। ਜਿਹੜਾ ਚੁੱਕ ਕੇ ਜਿਉਣਾ ਸਿੱਖ ਲੈਂਦਾ ਫਿਰ ਖੁਦਾ ਵੀ ਉਹਨਾਂ ਨੂੰ ਬਹੁਤ ਉਚਾਈ ਤੱਕ ਲੈ ਕੇ ਜਾਂਦਾ। ਦਵਾਈ ਮੇਜ਼ 'ਤੇ ਪਈ ਨਹੀਂ, ਅੰਦਰ ਜਾਵੇ ਤਾਂ ਅਸਰ ਕਰਦੀ ਆ। ਇਸੇ ਤਰ੍ਹਾਂ ਚੰਗੇ ਵਿਚਾਰ ਕਿਤਾਬਾਂ ਜਾਂ ਮੋਬਾਈਲ 'ਚ ਪਏ ਨਹੀਂ, ਦਿਲ 'ਚ ਉਤਰ ਜਾਣ ਤਾਂ ਅਸਰ ਕਰਦੇ ਨੇ। ਫਕੀਰ ਨੇ ਇਹ ਕਹਿ ਕੇ ਤੋੜ ਦਿੱਤੀ ਮਾਲਾ, ਗਿਣਤੀ ਕਿਉਂ ਨਾਮ ਲਵਾਂ ਉਸਦਾ ਜੋ ਬੇਹਿਸਾਬ ਦਿੰਦਾ ਹੈ। ਸਭ ਕੁਝ ਚਾਹੁਣ ਨਾਲ ਹਾਸਿਲ ਹੋ ਜਾਵੇ ਇਹ ਮੁਮਕਿਨ ਨਹੀਂ ਜਨਾਬ, ਇਹ ਜ਼ਿੰਦਗੀ ਹੈ, ਮਾਂ ਬਾਪ ਦਾ ਘਰ ਨਹੀਂ। ਹਰ ਇੱਕ ਦੀ ਸੁਣੋ ਅਤੇ ਹਰ ਇੱਕ ਤੋਂ ਸਿੱਖੋ, ਕਿਉਂਕਿ ਹਰ ਕੋਈ ਸਭ ਕੁਝ ਨਹੀਂ ਜਾਣਦਾ ਪਰ ਹਰ ਕੋਈ ਕੁਝ ਨਾ ਕੁਝ ਜ਼ਰੂਰ ਜਾਣਦਾ ਹੈ। ਲੋਕ ਬਹੁਤ ਕੁਝ ਇਕੱਠਾ ਕਰਨ 'ਚ ਲੱਗੇ ਨੇ ਇਸ ਦੁਨੀਆਂ ਤੋਂ ਖਾਲੀ ਹੱਥ ਜਾਣ ਲਈ। ਅਸੀਂ ਲੋਕ ਤਾਂ ਸਲੇਟ 'ਤੇ ਲਿਖੇ ਹੋਏ ਸਵਾਲ ਦੀ ਤਰ੍ਹਾਂ ਹਾਂ, ਅਗਲੇ ਸਵਾਲ ਲਈ ਸਾਨੂੰ ਮਿਟਣਾ ਹੋਵੇਗਾ। ਚਾਦਰ ਮੈਲੀ ਅਤੇ ਸਾਬਣ ਥੋੜ੍ਹਾ ਬੈਠ ਕਿਨਾਰੇ ਧੋਵੇਗਾ, ਦਾਗ ਨਹੀਂ ਛੁੱਟਣੇ ਪਾਪਾਂ ਵਾਲੇ, ਧੋਵੇਗਾ ਨਾਲੇ ਰੋਵੇਗਾ। ਰੱਬ ਤਾਂ ਤੇਰੇ ਅੰਦਰ ਵਸਦਾ, ਇਹ ਤਾਂ ਵਿੱਚ ਕੁਰਾਨ ਇਸ਼ਾਰੇ, ਬੁੱਲੇ ਸ਼ਾਹ ਰੱਬ ਉਹਨੂੰ ਮਿਲਦਾ ਜਿਹੜਾ ਯਾਰ ਤੋਂ ਤਨ ਮਨ ਵਾਰੇ।
0: ਇਹ ਸੀ ਕੁਛ ਚੰਗੀਆਂ ਗੱਲਾਂ ਦੇ ਵਿੱਚੋਂ ਕੁਛ ਗੱਲਾਂ, ਸਮਝ ਲੱਗ ਜਾਣ ਤਾਂ ਬਹੁਤ ਵਧੀਆ, ਇੱਕ ਗੱਲ ਵੀ ਸਮਝ ਲੱਗ ਜੇ ਇੰਨੀਆਂ ਗੱਲਾਂ ਦੇ ਵਿੱਚੋਂ ਤਾਂ ਵੀ ਵਧੀਆ। ਦੋ ਦਿਨ ਦੀ ਜ਼ਿੰਦਗੀ, ਇੱਕ ਦਿਨ ਤੁਹਾਡਾ, ਤੁਸੀਂ ਸੁਣ ਰਹੇ ਹੋ ਆਪਣਾ ਮਨਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਰਸ 99.9 FM ਤੋਂ ਸ਼ਾਮ ਕੁਮਾਰ ਦੇ ਨਾਲ।
2: ਚਿੱਤੀ ਮੇਰੀ ਗੱਲ ਸੁਣ,
3: ਕੱਲ ਨੂੰ ਛੱਡ, ਮੇਰਾ ਨਾਂ ਵੀ ਆਪਣੀ ਜ਼ੁਬਾਨ ਤੋਂ ਨਾ ਲਈ, ਤੇ ਜੇ ਭਲੀ ਚਾਹੁੰਦਾ ਤਾਂ ਅੱਗੇ ਤੋਂ ਮੇਰੇ ਰਾਹ 'ਚ ਵੀ ਨਾ ਆਈ, ਪਰੇ ਹਟ।
2: ਚਿੱਤੀ
4: ਦੇਖ ਲਾ ਕਿਸਮਤ ਅਜਮਾ ਕੇ, ਹੁਣ ਆ ਚੁੰਨੀਆਂ ਤੂੰ ਰੰਗਾਉਣੀਆਂ ਨੇ, ਪਹਿਲਾਂ ਉਹਦੀ ਪਸੰਦ ਨਾ ਪਸੰਦ ਬੁੱਝ ਲਾ, ਬਾਕੀ ਦੀਆਂ ਗੱਲਾਂ ਬਾਅਦ 'ਚ।

ਸਵਾਰ 99.9 FM ਦੀ ਫ੍ਰੀਕੁਐਂਸੀ ਤੋਂ ਇਹ ਪੰਜਾਬੀ ਪ੍ਰੋਗਰਾਮ ਮੇਲਾ ਕੀਰਤਨ ਦਾ ਹਰ ਐਤਵਾਰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਸਿਡਨੀ ਟਾਈਮ ਦੇ ਹਿਸਾਬ ਨਾਲ ਪੇਸ਼ ਕੀਤਾ ਜਾਂਦਾ। ਪ੍ਰੋਗਰਾਮ ਨੂੰ ਸੁਣਨ ਵਾਸਤੇ ਤੁਸੀਂ ਫ੍ਰੀ ਔਨ ਏਅਰ ਰੇਡੀਓ 99.9 FM ਤੇ ਸੁਣ ਸਕਦੇ ਹੋ ਸਿਡਨੀ ਵੈਸਟ ਵਿੱਚ, ਤੇ ਇੰਟਰਨੈਟ ਦੇ ਜ਼ਰੀਏ ਸੁਣਿਆ ਜਾ ਸਕਦਾ www.sw

ਇਹ ਸੀ ਲਲਾਰੀਏ ਕੋਲੋਂ ਰੰਗ ਲੱਭਣ ਦੀ ਗੱਲਾਂ ਬਾਤਾਂ ਲਲਾਰੀ ਜਿਹੜੇ ਕਿ ਜਿੱਦਾਂ ਦਾ ਰੰਗ ਚਾਹੋ ਉਹ ਰੰਗ ਚੜ੍ਹਾ ਦਿੰਦੇ ਆ ਤੁਹਾਡੇ ਕੱਪੜਿਆਂ ਨੂੰ ਜ਼ਿਆਦਾ ਚੁੰਨੀਆਂ ਅਤੇ ਪੱਗਾਂ ਨੂੰ ਚੜ੍ਹਾਉਂਦੇ ਸੀ ਅਤੇ ਰੰਗ ਲੱਭ ਜਾਵੇ ਤਾਂ ਬਹੁਤ ਵਧੀਆ ਗੱਲ ਆ ਅੱਗੇ ਸੁਣਦੇ ਹਾਂ ਇੱਕ ਧੁਨ ਜਿਹੜੀ ਕਿ ਬੰਸਰੀ 'ਤੇ ਬਹੁਤ ਹੀ ਜ਼ਿਆਦਾ ਪਿਆਰੇ ਗੀਤ ਦੀ ਧੁਨ ਰੇਡੀਓ 'ਤੇ ਚੱਲਦਾ ਹੁੰਦਾ ਸੀ ਗਾਣਾ ਉਸ ਸਮੇਂ ਦੀ ਗੱਲ ਆ ਜਦੋਂ ਸਾਡੇ ਕੋਲ ਇਹ ਯੰਤਰ ਨਹੀਂ ਹੁੰਦੇ ਸੀ ਜਦੋਂ ਮਰਜ਼ੀ ਆਪਾਂ ਗੀਤ ਸੁਣ ਸਕੀਏ ਬਹੁਤ ਹੀ ਘੱਟ ਸਾਧਨ ਸੀ ਅਤੇ ਰੇਡੀਓ 'ਤੇ ਵੇਟ ਕਰਨੀ ਪੈਂਦੀ ਸੀ ਕਦੋਂ ਗਾਣੇ ਲੱਗਣਗੇ ਅਤੇ ਰੇਡੀਓ ਦੇ ਪ੍ਰੋਗਰਾਮ ਵੀ ਬਹੁਤ ਦਿਲਚਸਪ ਹੁੰਦੇ ਸੀਗੇ ਉਹਨਾਂ ਪ੍ਰੋਗਰਾਮ 'ਚ ਇਹ ਗੀਤ ਬਹੁਤ ਚੱਲਦਾ ਸੀ ਜਿਹਦੀ ਆਪਾਂ ਹੁਣ ਧੁਨ ਸੁਣਨ ਜਾ ਰਹੇ ਹਾਂ

ਧੁਨ ਤਾਂ ਸਮਝ ਗਏ ਹੋਗੇ। ਫਿਲਮ ਸੀ ਖਾਨਦਾਨ, 1965 'ਚ ਫਿਲਮ ਬਣੀ ਸੀ ਅਤੇ ਗਾਣਾ ਜਿਹੜਾ ਤੁਮੀ ਮੇਰੀ ਮੰਜ਼ਿਲ, ਤੁਮੀ ਮੇਰੇ ਮੰਦਿਰ, ਤੁਮੀ ਮੇਰੀ ਪੂਜਾ, ਲਤਾ ਮੰਗੇਸ਼ਕਰ ਨੇ ਗਾਣਾ ਗਾਇਆ ਸੀ, ਜਿਹਨੂੰ ਫਿਲਮ ਫੇਅਰ ਅਵਾਰਡ ਦੇ ਵਿੱਚ ਵੀ ਇਸ ਗਾਣੇ ਨੂੰ ਗਾਉਣ 'ਤੇ ਪਲੇਬੈਕ ਦਾ, ਫੀਮੇਲ ਪਲੇਬੈਕ ਦਾ ਅਵਾਰਡ ਮਿਲਿਆ ਸੀ। ਇਹ ਫਿਲਮ ਨੇ ਜਿਹਦੇ ਵਿੱਚ ਕੰਮ ਕੀਤਾ ਸੀ ਸੁਨੀਲ ਦੱਤ, ਨੂਤਨ, ਓਮ ਪ੍ਰਕਾਸ਼, ਪ੍ਰਾਣ, ਮੁਮਤਾਜ਼, ਹੈਲਨ, ਅਤੇ ਇਹਦੇ ਵਿੱਚ ਕੰਮ ਕਰਨ 'ਤੇ ਸੁਨੀਲ ਦੱਤ ਨੂੰ ਵੀ ਬੈਸਟ ਐਕਟਰ ਦਾ ਅਵਾਰਡ ਮਿਲਿਆ ਸੀ। ਇਹਦਾ ਮਿਊਜ਼ਿਕ ਡਾਇਰੈਕਟਰ ਸੀ ਰਵੀ, ਉਹਨਾਂ ਨੂੰ ਵੀ ਅਵਾਰਡ ਮਿਲਿਆ। ਅਤੇ ਬੈਸਟ ਗਾਣਾ ਲਿਖਣ 'ਤੇ ਰਜਿੰਦਰ ਕ੍ਰਿਸ਼ਨਾ ਜੀ ਨੇ ਇਹ ਗਾਣਾ ਲਿਖਿਆ ਤੁਮੀ ਮੇਰੀ ਮੰਦਿਰ, ਇਹਨੂੰ ਵੀ ਅਵਾਰਡ ਮਿਲਿਆ ਸੀ। ਫਿਲਮ 1965 ਦੇ ਵਿੱਚ ਬਣੀ ਸੀ ਔਰ ਉਹ ਫਿਲਮਾਂ ਜਿਹੜੀਆਂ ਉਸ ਸਮੇਂ ਦੌਰਾਨ ਬਣੀਆਂ ਉਹਨਾਂ ਵਿੱਚ ਇੱਕ ਬਿਹਤਰੀਨ ਫਿਲਮ। ਖਾਨਦਾਨ ਦਾ ਮਤਲਬ ਕਿ ਫੈਮਿਲੀ, ਦੇਖਣ ਵਾਲੀ ਫਿਲਮ। ਇਹ 'ਚ ਸੁਨੀਲ ਦੱਤ ਨੇ ਬਹੁਤ ਵਧੀਆ ਰੋਲ ਕੀਤਾ। ਲੜਕਾ ਕੰਮ ਕਰਦਾ ਹੁੰਦਾ, ਬਿਜਲੀ ਦਾ ਇੱਕ ਇਲੈਕਟ੍ਰਿਕ ਸ਼ੌਕ ਲੱਗਣ ਦੇ ਨਾਲ ਇੱਕ ਹਿੱਸਾ ਪੈਰਾਲਾਈਜ਼ ਹੋ ਜਾਂਦਾ। ਪੈਰਾਲਾਈਜ਼ ਹੋਣ ਤੋਂ ਬਾਅਦ 'ਚ ਫਿਰ ਇਹ ਸਟਰਗਲ ਕਰਦਾ, ਪੜ੍ਹਨ ਲਈ ਜਾਂਦਾ। ਜਦੋਂ ਮੁੜ ਕੇ ਘਰ ਵਾਪਸ ਆਉਂਦਾ ਅਤੇ ਘਰ ਦੇ ਬਾਕੀ ਭੈਣ ਭਰਾ ਸਾਰੇ ਵੱਖ ਹੋ ਜਾਂਦੇ ਆ, ਦੁੱਖ ਲੱਗਦਾ। ਅਤੇ ਜ਼ਿੰਦਗੀ ਚਲਾਉਣ ਵਾਸਤੇ ਕੁਛ ਪੈਸੇ ਉਧਾਰੇ ਵਾਏ ਕਰਕੇ ਹਾਥੀ ਲੈਂਦਾ, ਅਤੇ ਹਾਥੀ ਲੈ ਕੇ ਫਿਰ ਉਹ ਸ਼ੋਅ ਕਰਦਾ, ਉਹਦੇ ਵਿੱਚ ਪੈਸੇ ਕਮਾਉਂਦਾ। ਅਤੇ ਕੁਛ ਲੇਟ ਉਮਰ 'ਚ ਇਹਨਾਂ ਨੂੰ ਕੋ ਬੱਚਾ ਪੈਦਾ ਹੁੰਦਾ। ਸੁਨੀਲ ਦੱਤ ਪੈਰਾਲਾਈਜ਼ ਹੁੰਦਾ, ਇੱਕ ਸਾਈਡ ਨਹੀਂ ਕੰਮ ਕਰਦੀ, ਬਹੁਤ ਖੂਬਸੂਰਤ ਬੱਚਾ। ਅਤੇ ਇੱਕ ਦਿਨ ਉਸ ਸ਼ੋਅ ਦੇ ਵਿੱਚ ਇੱਕ ਬੱਚੇ ਨੂੰ ਹਾਥੀ ਦੀ ਸੁੰਡ ਤੋਂ ਥਰੋ ਕਰਨ ਦਾ ਸੀਨ ਸੀ, ਜਿਹਦੇ ਵਿੱਚ ਇਨਸਿਸਟ ਕਰਦੇ ਕਿ ਇਹਦਾ ਆਪਣਾ ਬੱਚਾ ਥਰੋ ਕੀਤਾ ਜਾਵੇ, ਹਾਥੀ ਵਿਗੜ ਜਾਂਦਾ। ਅਤੇ ਹਾਥੀ ਦੇ ਨਾਲ ਸੁਨੀਲ ਦੱਤ ਦਾ ਟਕਰਾਅ ਹੁੰਦਾ ਅਤੇ ਉਸ ਟਕਰਾਅ ਦੇ ਵਿੱਚ ਸੁਨੀਲ ਦੱਤ ਠੀਕ ਹੋ ਜਾਂਦਾ। ਇਹਦਾ ਜਿਹੜਾ ਪੈਰਾਲਾਈਜ਼ ਕੀਤਾ ਹੋਇਆ, ਬਿਜਲੀ ਦੇ ਨਾਲ ਹੋਇਆ ਸੀ, ਉਹ ਠੀਕ ਹੋ ਜਾਂਦਾ। ਵਧੀਆ ਜ਼ਿੰਦਗੀ ਜੀਂਦੇ ਆ, ਅਤੇ ਕਿੱਦਾਂ ਬਾਕੀ ਜ਼ਿੰਦਗੀ ਜੀਂਦੇ ਆ ਫਿਲਮ ਦੇਖ ਕੇ ਪਤਾ ਚੱਲੇਗਾ। ਫਿਲਮ ਖਾਨਦਾਨ 1965 ਦੀ ਫਿਲਮ, ਜਿਹੜੀ ਕਿ ਵਾਸੂ ਮੈਨਨ ਨੇ ਪ੍ਰੋਡਿਊਸ ਕੀਤੀ ਸੀ ਅਤੇ ਮਿਊਜ਼ਿਕ ਦਿੱਤਾ ਸੀ ਰਵੀ ਨੇ। ਬਹੁਤ ਸਾਰੇ ਅਵਾਰਡ ਵੀ ਵਿਨ ਕੀਤੇ, ਬਹੁਤ ਸਾਰੇ ਗੀਤ ਲਤਾ ਮੰਗੇਸ਼ਕਰ, ਮੁਹੰਮਦ ਰਫੀ, ਆਸ਼ਾ ਭੋਂਸਲੇ ਅਤੇ ਊਸ਼ਾ ਮੰਗੇਸ਼ਕਰ, ਇਹਨਾਂ ਨੇ ਇਸ ਫਿਲਮ 'ਚ ਗੀਤ ਗਾਏ ਸੀ। ਅਤੇ ਉਸੀ ਫਿਲਮ ਦਾ ਗੀਤ ਲਤਾ ਮੰਗੇਸ਼ਕਰ ਦੀ ਆਵਾਜ਼ 'ਚ ਸੁਣਦੇ।

ਤੁਸੀਂ ਸੁਣ ਰਹੇ ਆਪਣਾ ਮਨਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਰ 99.9 FM ਦੀ ਫ੍ਰੀਕੁਐਂਸੀ ਤੋਂ, ਜਿਹੜਾ ਕਿ ਹਰ ਐਤਵਾਰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਪੇਸ਼ ਕੀਤਾ ਜਾਂਦਾ। ਅੱਗੇ ਸਾਡੇ ਸਾਰੇ ਦੋਸਤ ਜਿਹੜੇ ਅੱਜ ਜਨਮਦਿਨ ਮਨਾ ਰਹੇ ਨੇ, ਐਨੀਵਰਸਰੀ ਮਨਾ ਰਹੇ ਨੇ, ਜਾਂ ਜਿਨ੍ਹਾਂ ਨੇ ਇਸ ਹਫ਼ਤੇ ਮਨਾਈ ਜਾਂ ਮਨਾਉਣ ਜਾ ਰਹੇ ਨੇ, ਸਾਰਿਆਂ ਨੂੰ ਅੱਜ ਦੇ ਦਿਨ ਦੀ, ਇਸ ਦਿਨ ਦੀ ਬਹੁਤ ਬਹੁਤ ਵਧਾਈ ਹੋਵੇ। ਪਰਮਾਤਮਾ ਕਰੇ ਇੱਦਾਂ ਦੇ ਖੁਸ਼ੀਆਂ ਦਿਨ ਜ਼ਿੰਦਗੀ 'ਚ ਆਉਂਦੇ ਰਹਿਣ। ਤੁਹਾਡੇ ਸਾਰਿਆਂ ਵਾਸਤੇ ਇਹ ਗੀਤ ਪੇਸ਼ ਹੈ।

0: ਚ।
1: ਇਹ ਸੀ ਸਾਡਾ ਮਨਮੋਹਨ ਵਾਰਸ ਅਤੇ ਗੀਤ ਨੂੰ ਲਿਖਿਆ ਸੀ ਜਸਵੀਰ ਗੁਣਾਚੌਰੀਏ ਨੇ ਅਤੇ ਗੀਤ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਪਿਆਰ ਮੁਤਲਕ ਲਿਖ ਗਿਆ। ਲੋਕ ਅੱਗੇ ਕਹਾਣੀ ਸੁਣਦੇ ਹਾਂ। ਕਹਾਣੀ ਹਰ ਵਾਰ ਦੀ ਤਰ੍ਹਾਂ ਕੋਸ਼ਿਸ਼ ਕਰਦੇ ਹਾਂ ਕਿ ਉਹ ਕਹਾਣੀ ਲੱਭੀ ਜਾਵੇ ਜਿਹੜੀ ਕਹਾਣੀ ਕੁਛ ਸ਼ਿਕਸ਼ਾ ਵੀ ਦੇ ਜਾਵੇ। ਅਤੇ ਗੁਰਦਿਆਲ ਸਿੰਘ ਫੁੱਲ ਦੀ ਲਿਖੀ ਹੋਈ ਕਹਾਣੀ ਸੱਗੀ ਫੁੱਲ ਇਹ ਸੁਣਦੇ ਹਾਂ।
2: ਉੱਗੇ ਕਹਾਣੀਕਾਰ ਪ੍ਰੋਫੈਸਰ ਗੁਰਦਿਆਲ ਸਿੰਘ ਦੀ ਲਿਖੀ ਕਹਾਣੀ ਸੱਗੀ ਫੁੱਲ। ਜਦੋਂ ਦੀ ਈਸਰ ਦੀ ਭੈਣ ਮੁੰਡੇ ਦੇ ਵਿਆਹ ਦੀ ਭੇਲੀ ਦੇ ਕੇ ਗਈ ਸੀ, ਮੁਨੋ ਨੇ ਉਦੋਂ ਦਾ ਹੀ ਰੱਟਾ ਪਾਇਆ ਹੋਇਆ ਸੀ। ਆਥਣ ਉੱਗਣ ਉਹੀ ਗੱਲ ਛੇੜੀ ਰੱਖਦੀ, ਪਰ ਈਸਰ ਅਜੇ ਤਾਈਂ ਆਪਣੀ ਅੜੀ ਫੜੀ ਬੈਠਾ ਸੀ। ਉਹ ਗਰੀਬੀ ਦਾਵੇ ਵਾਲਾ ਕੰਮ ਕਰਕੇ ਡੰਗ ਸਾਰਨਾ ਚਾਹੁੰਦਾ ਸੀ, ਪਰ ਮੁਨੋ ਕਹਿੰਦੀ ਸੀ ਜਾਣਾ ਤੇ ਗੱਜ ਵੱਜ ਕੇ ਜਾਣਾ, ਨਹੀਂ ਤਾਂ ਸ਼ਰੀਕਾਂ ਤੋਂ ਨੱਕ ਵਢਾਉਣ ਨਾਲੋਂ ਚੁੱਪ ਚੰਗੀ ਹੈ। ਆਥਣੇ ਜਦੋਂ ਈਸਰ ਹਲ ਛੱਡ ਕੇ ਆਇਆ ਤਾਂ ਮੁਨੋ ਨੇ ਫਿਰ ਰਿੜਕਾ ਪਾ ਲਿਆ। ਅੱਜ ਬਚਨੀ ਦੀ ਬੇਬੇ ਆਈ ਸੀ, ਉਸ ਈਸਰ ਕੋਲ ਗੱਲ ਛੇੜੀ। ਉਹ ਜਿਹੜੀਆਂ ਦੱਸ ਕੇ ਗਈ ਹੈ ਸੁਣ ਕੇ ਕਾਲਜਾ ਮੱਚ ਗਿਆ। ਕਹਿੰਦੀ ਤੇਰੀ ਜਠਾਣੀ ਪਿੰਡ 'ਚ ਗੁੱਡਾ ਬੰਨੀ ਫਿਰਦੀ ਹੈ। ਕਹਿੰਦੀ ਅੱਡ ਹੋਣ ਵੇਲੇ ਤਾਂ ਦੋਵੇਂ ਤੀਵੀਂ ਮਾਲਕ ਦੁੰਬ ਚੱਕੀ ਫਿਰਦੇ ਸੀ, ਜਾਇਦਾਦ 'ਚ ਵੰਡਾਉਣੀ ਸੀ। ਪਤਾ ਤਾਂ ਹੁਣ ਲੱਗੂ ਜਦੋਂ ਬਰਾਬਰ ਝੁੱਗਾ ਲਟਾਉਣਾ ਪਿਆ। ਦੇਖੂ ਨਾ ਹੁਣ ਕਿਹੜੇ ਤੱਗੇ ਕਰਾ ਕੇ ਲੈ ਜਾਂਦੇ ਆ। ਮੈਂ ਵੀ ਪਾਲੇ ਦੀ ਧੀ ਨਹੀਂ ਜੇ ਸੱਗੇ ਰੱਤਿਆਂ 'ਚ ਇਹਨਾਂ ਦਾ ਸੂੰਡਕਾ ਨੀਵਾਂ ਨਾ ਕੀਤਾ। ਸਾਡੀ ਛਪਰੀ 'ਚ ਭਾਵੇਂ ਕੱਖ ਨਾ ਰਹੇ। ਪਰ ਈਸਰ ਨੇ ਉਹਦੀ ਗੱਲ ਦਾ ਕੋਈ ਮੋੜ ਨਾ ਦਿੱਤਾ। ਕੁਝ ਤਾਂ ਸਾਰੇ ਦਿਨ ਦੇ ਥਕੇਵੇਂ ਨਾਲ ਉਹਦੇ ਹੱਡ ਚਸਕੀ ਜਾਂਦੇ ਸਨ। ਉੱਤੋਂ ਕੌੜੀਆਂ ਕੁਸੈਲੀਆਂ ਸੁਣ ਕੇ ਚਿੱਤ ਹੋਰ ਭੈੜਾ ਹੋ ਗਿਆ। ਇਹ ਤਾਂ ਹੌਲਾ ਫੱਕਣਾ ਹੀ ਪਊ। ਮੁਨੋ ਨੇ ਗੱਲ ਉਸ ਪਾਸੇ ਫੇਰ ਮੋੜ ਲਈ। ਜੇ ਮਾੜਾ ਮੋਟਾ ਵੀ ਹੱਥ ਘੁੱਟ ਲਿਆ ਤਾਂ ਇਸ ਕਲਮੂਹੀ ਨੇ ਸਾਰੀ ਉਮਰ ਮੈਨੂੰ ਨੈਣ ਕੇ ਮਾਰ ਦੇਣਾ। ਕੌਲੇ ਨਾਲ ਚੁੱਲ੍ਹੇ ਚੱਤੋ ਪੈਰ ਆਰਾ ਲਾਇਆ ਕਰੂ। ਉਧਰੋਂ ਤੇਰੀ ਭੈਣ ਵੰਨੀਓ ਵੀ ਡਰ ਲੱਗਦਾ। ਕੁਛ ਉਹਦਾ ਸੁਭਾਅ ਖਰਵੇ, ਕੁਛ ਇਹੋ ਜਿਹਿਆਂ ਦੀ ਸਿੱਖੀ ਸਿਖਾਈ ਉਹ ਹੋਰ ਦੀਆਂ ਹੋਰ ਬਣਾ ਲੂ। ਉਹਨੇ ਆਖਣਾ ਚਾਰ ਛਿੱਲੜ ਲਾਉਣ ਵੇਲੇ ਘੇਸਲ ਵੱਟ ਕੇ। ਊਂ ਵੀ ਪਹਿਲੇ ਸਾਹੇ ਲੈਣ ਦੇਣ ਜੱਗ ਤੇ ਬਣਿਆ ਹੀ ਆਇਆ। ਜਿਨ੍ਹਾਂ ਦੇ ਡੰਗ ਨਹੀਂ ਪੱਕਦੀ ਇਹੋ ਜਿਹੇ ਮੌਕੇ ਤਾਂ ਉਹ ਵੀ ਭੈਣਾਂ ਭਰਾਵਾਂ ਤੋਂ ਮਗਰ ਨਹੀਂ ਰਹਿੰਦੇ। ਮੁਨੋ ਕਿੰਨਾ ਚਿਰ ਬੋਲਦੀ ਰਹੀ। ਈਸਰ ਚੁੱਪ ਕੀਤਾ ਸੁਣਦਾ ਰਿਹਾ। ਉਹਨੂੰ ਕਿਸੇ ਗੱਲ ਦਾ ਜਵਾਬ ਨਹੀਂ ਸੀ ਔੜ ਰਿਹਾ। ਉਹ ਸੋਚੀ ਪੈ ਗਿਆ, ਸਿਰ ਫੜੀ ਖੁਰਲੀ ਉੱਤੇ ਬੈਠਾ ਰਿਹਾ। ਮੁਨੋ ਤੋਂ ਘਰ ਦੀ ਹਾਲਤ ਗੁੱਝੀ ਨਹੀਂ ਸੀ। ਭਰਾ ਨਾਲੋਂ ਅੱਡ ਹੋਣ ਵੇਲੇ ਈਸਰ ਦੇ ਵਿਆਹ ਲਈ ਲਏ ਕਰਜ਼ੇ ਉੱਤੇ ਉਹਦਾ ਅੰਗੂਠਾ ਲਵਾ ਕੇ ਫੇਰ ਹੀ ਈਸਰ ਦੀ ਭਰਜਾਈ ਨੇ ਭਾਂਡੇ ਚੱਕਣ ਦਿੱਤੇ ਸਨ। ਪੈਲੀ ਵੀ ਅੱਧਿਓਂ ਬਹੁਤੀ ਮਾਰੂ ਦਿੱਤੀ ਸੀ। ਉੱਤੋਂ ਕਰਜ਼ਾ ਹੋਰ ਵਧੀ ਜਾਂਦਾ ਸੀ। ਇਸੇ ਕਰਕੇ ਹੋਰ ਕੋਈ ਵਾਧੂ ਖਰਚ ਸਹੇੜਨਾ ਉਹਨੂੰ ਅੱਡੀਆਂ ਚੁੱਕ ਕੇ ਫਾਹਾ ਲੈਣ ਵਾਲੀ ਗੱਲ ਲੱਗਦੀ ਸੀ। ਮੁਨੋ ਵੀ ਚਿੱਤੋਂ ਉਹਨੂੰ ਦੁਖੀ ਕਰਕੇ ਰਾਜ਼ੀ ਨਹੀਂ ਸੀ। ਪਰ ਜਦੋਂ ਜਠਾਣੀ ਦੇ ਤਾਨੇ ਮਿਹਣੇ ਸੁਣਦੀ ਤਾਂ ਉਹਦੀ ਵੀ ਕੋਈ ਵਾਹ ਨਾ ਜਾਂਦੀ। ਜੱਗ ਭਾਵੇਂ ਕਿਸੇ ਜਿੱਤਿਆ ਨਹੀਂ, ਪਰ ਨਮੋਸ਼ੀ ਝੱਲਣੀ ਵੀ ਕਿਹੜਾ ਸੌਖੀ ਸੀ। ਚੰਗਾ ਫਿਰ ਐਂ ਕਰ, ਈਸਰ ਨੂੰ ਢਿੱਲਾ ਜਿਹਾ ਵੇਖ ਕੇ ਮੁਨੋ ਨੇ ਕੁਝ ਸੋਚ ਕੇ ਕਿਹਾ, ਤੂੰ ਮੁੰਡੇ ਦੇ ਕੱਪੜੇ ਲੀੜੇ ਬਣਵਾ ਲਿਆ, ਹੋਰ ਸਾਰਾ ਮੈਂ ਆਪੇ ਸਾਰ ਲਊਂ। ਆਪੇ ਸਾਰ ਲਏਂਗੀ? ਈਸਰ ਨੇ ਹੈਰਾਨੀ ਨਾਲ ਉਹਦੇ ਮੂੰਹ ਵੱਲ ਝਾਕਦਿਆਂ ਕਿਹਾ, ਆਹੋ ਮੈਂ ਆਪੇ ਸਾਰ ਲਊਂ। ਕੁਝ ਮਾਣ ਜੇ ਨਾਲ ਮੁਨੋ ਨੇ ਅੱਗੋਂ ਜਵਾਬ ਦਿੱਤਾ ਤੇ ਉੱਠ ਕੇ ਆਪਣੇ ਕੰਮ ਜਾ ਲੱਗੀ। ਈਸਰ ਇਸ ਗੁੱਝੀ ਗੱਲ ਬਾਰੇ ਖਾਸਾ ਚਿਰ ਸੋਚਦਾ ਰਿਹਾ, ਪਰ ਉਹਨੂੰ ਕੋਈ ਸਮਝ ਨਾ ਆਈ। ਅਗਲੇ ਦਿਨ ਈਸਰ ਨੇ ਮੰਡੀਓਂ ਬੀ ਲੈਣ ਜਾਣਾ ਸੀ। ਜਦੋਂ ਉਹ ਤੁਰਨ ਲੱਗਾ ਤਾਂ ਮੁਨੋ ਨੇ ਉਹਨੂੰ ਅੰਦਰ ਸੱਦ ਲਿਆ। ਸੰਦੂਕ ਕੋਲ ਜਾ ਕੇ ਮੁਨੋ ਨੇ ਉਹਦੇ ਹੱਥ ਸੱਗੀ ਫੁੱਲ ਫੜਾਉਂਦਿਆਂ ਕਿਹਾ, ਕੀ ਆ ਲੈ, ਨਵੇਂ ਫੈਸ਼ਨ ਦੇ ਕਾਂਟੇ ਕਰਾ ਲਿਆਈ? ਜਿਹੋ ਜਿਹੇ ਹਰੋ ਨੇ ਬਹੂ ਵਾਸਤੇ ਕਰਾਏ ਸੀ। ਬਹੂ ਦਾ ਤਿਉਰ ਮੈਂ ਆਪੇ ਘਰੋਂ ਜੋੜ ਲਊਂ। ਈਸਰ ਨੂੰ ਜਿਵੇਂ ਸਖਤਾ ਮਾਰ ਗਿਆ। ਉਹ ਖਾਸਾ ਚਿਰ ਕਦੇ ਸੱਗੀ ਵੱਲ ਤੇ ਕਦੇ ਮੁਨੋ ਦੀਆਂ ਅੱਖਾਂ ਵੱਲ ਝਾਕਦਾ ਰਿਹਾ। ਝਾਕਦਾ ਕੀ ਹੈ, ਇਸ ਗੱਲ ਦੀ ਕਾਹਦੀ ਨਮੋਸ਼ੀ? ਮੁੰਨੂ ਨੇ ਸੱਗੀ ਈਸਰ ਦੇ ਖੀਸੇ ਵਿੱਚ ਪਾਉਂਦਿਆਂ ਕਿਹਾ। ਆਪਦੀ ਇੱਜ਼ਤ ਪਿੱਛੇ ਲੋਕ ਤੀਹਾਂ ਵੇਚ ਦਿੰਦੇ ਆ, ਇਹ ਤਾਂ ਪੂਰਾ ਸੋਨਾ ਏ। ਜਿਉਂਦਾ ਰਹੇ ਮੇਰਾ ਸ਼ੇਰ, ਸਲੱਗ ਨਿਕਲਿਆ ਤਾਂ ਸੱਗੀਆਂ ਹੋਰ ਬਥੇਰੀਆਂ। ਇਹ ਕਹਿੰਦਿਆਂ ਉਹਨੇ ਵਿਹੜੇ 'ਚ ਗੜੀਰਾ ਰੇੜੀ ਫਿਰਦੇ ਮੱਖਣ ਵੱਲ ਤੱਕਿਆ ਤੇ ਉਹਦੀਆਂ ਅੱਖਾਂ ਲਿਸ਼ਕ ਪਈਆਂ। ਈਸਰ ਨੀਵੀਂ ਪਾਈ ਖੜੋਤਾ ਰਿਹਾ, ਉਹਨੂੰ ਜਾਪਿਆ ਜਿਵੇਂ ਉਹਦੇ ਉੱਤੇ ਕੌਹੀ ਢੇਗਾ ਡਿੱਗੀ ਹੋਵੇ। ਉਹਦਾ ਸਾਹ ਘੁੱਟ ਰਿਹਾ ਸੀ, ਪਰ ਮੁੰਨੂ ਨੇ ਉਹਨੂੰ ਬਾਹੋਂ ਫੜ ਕੇ ਬਾਹਰ ਲਿਆਂਦਾ ਤੇ ਬੂਹੇ ਤਾਈਂ ਛੱਡ ਆਈ। ਈਸਰ ਚੱਕੋ ਤੱਕੀ ਵਿੱਚ ਮੰਡੀ ਦੇ ਰਾਹ ਪੈ ਗਿਆ ਤੇ ਫੇਰ ਜਿੱਦੇ ਨਾਨਕਾ ਮਿਲ ਈਸਰ ਦੀ ਭੈਣ ਦੇ ਸਹੁਰੀ ਆਇਆ, ਉਹਦੇ ਮੁੰਨੂ ਧਰਤੀ ਤੋਂ ਹੱਥ ਹੱਥ ਉੱਚੀ ਤੁਰ ਰਹੀ ਸੀ। ਉਹਦੇ ਨਵੇਂ ਫੈਸ਼ਨ ਦੇ ਕਾਂਟਿਆਂ ਤੇ ਸੁੱਚੇ ਤਿਉਹਰਾਂ ਦੀ ਚਰਚਾ ਅੰਗ ਸਾਕ ਕਰ ਰਹੇ ਸਨ। ਉਹਦੀ ਜਠਾਣੀ ਤੋਂ ਜਿਹੜੀ ਕਿੱਦੇ ਦੀ ਠੂਹੇ ਵਾਂਗ ਟੱਪਦੀ ਫਿਰਦੀ ਸੀ, ਮੱਖੀ ਨਹੀਂ ਸੀ ਉੱਡਦੀ। ਮੁੰਨੂ ਮੁੜ ਮੁੜ ਆਪਣੀ ਜਠਾਣੀ ਵੱਲ ਝਾਕਦੀ, ਪਰ ਉਹ ਅੱਗੋਂ ਅੱਖ ਉੱਚੀ ਨਹੀਂ ਸੀ ਕਰ ਸਕਦੀ। ਜੰਜ ਤੋਰ ਕੇ ਮੇਲਣਾ ਜਦੋਂ ਗਿੱਧਾ ਪਾਉਣ ਲੱਗੀਆਂ ਤਾਂ ਮੁੰਨੂ ਨੱਚਣ ਲਈ ਆਪੇ ਵਿਚਾਲੇ ਆ ਖੜੋਤੀ। ਉਂਝ ਵੀ ਨਾਨਕੇ ਮੇਲ ਵਿੱਚੋਂ ਉਹ ਉਮਰੋਂ ਸਭ ਤੋਂ ਛੋਟੀ ਸੀ ਤੇ ਰੂਪ ਵੀ ਅੱਜ ਉਹਦੇ ਤੇ ਲੋਹੜੇ ਦਾ ਚੜਿਆ ਹੋਇਆ ਸੀ। ਮੇਲਣਾ ਨੇ ਗਿੱਧਾ ਸ਼ੁਰੂ ਕੀਤਾ। ਕੇਰਾਂ ਤਾਂ ਮੁੰਨੂ ਦੀਆਂ ਗੱਲਾਂ ਸੰਗ ਨਾਲ ਉਹਦੇ ਹਵਾ ਪਿਆਜੀ ਸਿਰਕੇ ਵਰਗੀਆਂ ਹੋ ਗਈਆਂ, ਪਰ ਬਿੰਦਕ ਪਿੱਛੋਂ ਅੱਡੀ ਗਿੱਧੇ ਦੀ ਤਾਲ ਨਾਲ ਵੱਜਣ ਲੱਗ ਪਈ। ਸਾਰੇ ਅੰਗ ਪਾਰੇ ਵਾਂਗ ਥਿਰਕਣ ਲੱਗ ਪਏ। ਸਿਰਕੇ ਦੀਆਂ ਕੰਨੀਆਂ ਫੜ ਕੇ ਜਦੋਂ ਉਹਨੇ ਗੇੜਾ ਦਿੱਤਾ, ਲੱਕ ਸਪਣੀ ਵਾਂਗ ਸੱਤ ਵਾਲ ਖਾ ਗਿਆ। ਉਹਦੀਆਂ ਅੱਡੀਆਂ ਨਾਲ ਵਿਹੜੇ ਵਿੱਚ ਪੰਜੇਬਾਂ ਦੇ ਘੁੰਗਰੂਆਂ ਵਾਂਗ ਜੰਜੀਰੀ ਉਲੀਕੀ ਗਈ ਸੀ। ਗਿੱਧਾ ਪਾਉਂਦਿਆਂ ਮੇਲਣਾ ਦੇ ਹੱਥਾਂ ਵਿਚੱਲੇ, ਪਰ ਮੁੰਨੂ ਨੂੰ ਸਗੋਂ ਹੋਰ ਖੁਮਾਰੀ ਚੜ੍ਹਦੀ ਜਾਂਦੀ ਸੀ। ਗਲੀ ਵਿੱਚ ਪਿੰਡ ਦੇ ਗੱਭਰੂਆਂ ਦਾ ਖਾਸਾ ਇਕੱਠ ਹੋ ਗਿਆ ਸੀ। ਕਈ ਗਿੱਧੇ ਦੀ ਲੋਰ ਵਿੱਚ ਆਏ ਮੇਲਣਾ ਦੇ ਹੋਰ ਨੇੜੇ ਹੁੰਦੇ ਜਾਂਦੇ। ਮਿੱਤਰਾ, ਰੰਨ ਦੀਆਂ ਅੱਖਾਂ ਵੇਖ, ਕਿਵੇਂ ਨਗਾਂ ਵਾਂਗੂ ਦਗਦੀ ਹੈ। ਗਿੱਧੇ ਵਾਲੀਆਂ ਦੇ ਨੇੜੇ ਆਏ ਦੋ ਗੱਭਰੂਆਂ ਵਿੱਚੋਂ ਇੱਕ ਨੇ ਨਾਲ ਦੇ ਨੂੰ ਕਿਹਾ, ਕੀ ਪੁੱਛਦਾ? ਦੂਜੇ ਨੇ ਮਸਤੀ ਨਾਲ ਜਵਾਬ ਦਿੱਤਾ, ਪਰ ਜੇ ਕਿਤੇ ਉੱਚਾ ਸਿਰ ਕਰਕੇ ਸੱਗੀ ਪਾਈ ਹੁੰਦੀ ਤਾਂ ਮਾਤਰ ਛੜਿਆਂ ਦੇ ਆਉ ਕਿਹੜਾ ਨਾ ਲਾ ਦਿੰਦੀ। ਗੱਲ ਤਾਂ ਤੇਰੀ ਪੱਕੀ ਹੈ, ਪਹਿਲੇ ਨੇ ਉਹਦੀ ਗੱਲ ਦਾ ਹੁੰਗਾਰਾ ਭਰਿਆ। ਕੱਲੇ ਫੁੱਲ ਤਾਂ ਉਈ ਵਸ਼ਰੂ ਦੇ ਸਿੰਗਾਂ ਵਾਂਗੂ ਲੱਗਦੇ ਆ, ਪਰ ਉਹ ਰੱਬ ਨੇ ਰੂਪ ਦੇਣ ਵੇਲੇ ਭੋਰਾ ਸੂੰਪਣਾ ਨਹੀਂ ਕੀਤਾ, ਜਿਵੇਂ ਕਿਤੇ ਵਿਹਲੇ ਬਹਿ ਕੇ ਘੜੀ ਹੁੰਦੀ ਹੈ। ਕਿਤੇ ਤਥਾ ਨਹੀਂ ਛੱਡੀ, ਜਮਾਂ ਇੰਦਰ ਦੇ ਖਾੜੇ ਦੀ ਪਰੀ ਲੱਗਦੀ ਹੈ। ਗਿੱਧਾ ਮੱਠਾ ਪੈਂਦਾ ਪੈਂਦਾ ਬੰਦ ਹੋ ਗਿਆ। ਕੋਈ ਮੇਲਣ ਬੋਲੀ ਪਾਉਣ ਲੱਗੀ ਸੀ, ਬੋਲੀ ਦੇ ਤੋੜੇ ਨਾਲ ਗਿੱਧੇ ਦੀ ਧਮਕਾਰ ਫੇਰ ਪੈਣ ਲੱਗੀ, ਪਰ ਹੁਣ ਮੁੰਨੂ ਦੀ ਅੱਡੀ ਦਾ ਤਾਲ ਥਿੜਕਣ ਲੱਗ ਪਿਆ ਸੀ। ਸਾਰੇ ਅੰਗ ਜਿਵੇਂ ਸਿੱਲ ਪੱਥਰ ਹੁੰਦੇ ਜਾਂਦੇ ਸਨ। ਮੂੰਹ ਤੇ ਪਿਲੱਤਣ ਆ ਗਈ। ਉਹਦੇ ਥਿੜਕਦੇ ਪੈਰਾਂ ਨਾਲ ਗਿੱਧੇ ਦੀ ਤਾਲ ਵੀ ਉਖੜਨ ਲੱਗ ਪਈ। ਗਿੱਧਾ ਬੰਦ ਹੋ ਗਿਆ। ਮੁੰਨੂ ਸੱਜੇ ਪੈਰ ਦਾ ਗਿੱਟਾ ਫੜ ਕੇ ਬਹਿ ਗਈ। ਕੁੜੇ ਕੀ ਹੋਇਆ? ਸਾਰੀਆਂ ਨੇ ਹੈਰਾਨੀ ਨਾਲ ਇੱਕੋ ਵਾਰੀ ਪੁੱਛਿਆ। ਗਿੱਟੇ ਨੂੰ ਮੋਚ ਆ ਗਈ, ਮੁੰਨੂ ਨੇ ਮਲਵੀ ਜੀਵ ਨਾਲ ਜਵਾਬ ਦਿੱਤਾ, ਪਰ ਸਿਆਣੀਆਂ ਤਾੜ ਗਈਆਂ, ਮੋਚ ਉਹਦੇ ਕਿਤੇ ਹੋਰ ਆਈ ਸੀ। ਮੇਲਣ ਨੂੰ ਤਾਂ ਜੱਟਾ ਨਜ਼ਰ ਲੱਗ ਗਈ, ਉਹਨਾਂ ਦੋਹਾਂ ਗੱਭਰੂਆਂ ਵਿੱਚੋਂ ਇੱਕ ਨੇ ਕਿਹਾ ਤੇ ਚੁੱਪ ਕਰਕੇ ਤੁਰ ਗਏ।
1: ਇਹ ਸੀ ਕਹਾਣੀ ਸੱਗੀ ਫੁੱਲ, ਗੁਰਦਿਆਲ ਸਿੰਘ ਦੀ ਲਿਖੀ ਹੋਈ। ਸੱਗੀ ਅਤੇ ਫੁੱਲ ਇਕੱਠੇ ਜੱਚਦੇ ਆ। ਇਹਨਾਂ ਕਹਾਣੀਆਂ 'ਚ ਇੱਕ ਗੱਲ ਦੇਖੀ ਕਿ ਜਿਹੜੀ ਬੋਲੀ ਵਰਤੀ ਜਾਂਦੀ ਆ, ਬੋਲੀ ਦੇ ਵਿੱਚ ਜਿਹੜੇ ਲਫ਼ਜ਼ ਵਰਤੇ ਜਾਂਦੇ ਆ, ਅੱਖਰ ਵਰਤ ਕੇ ਕਹਾਣਾ ਵਿੱਚ ਜੋੜੀਆਂ ਜਾਂਦੀਆਂ। ਅਗਰ ਪੰਜਾਬੀ ਸਿੱਖਣੀ ਹੋਵੇ, ਪੰਜਾਬੀ ਨੂੰ ਫਿਰ ਇਨ ਟੱਚ ਰਹਿਣਾ ਹੋਵੇ, ਤਾਂ ਕਹਾਣੀਆਂ ਜਿਹੜੀਆਂ ਬਹੁਤ ਕੁਛ ਦੇ ਕੇ ਜਾਂਦੀਆਂ, ਦੱਸ ਕੇ ਜਾਂਦੀਆਂ, ਜਿਹੜੀਆਂ ਚੀਜ਼ਾਂ, ਜਿਹੜੀ ਅੱਖਰ ਅਸੀਂ ਭੁੱਲਦੇ ਜਾ ਰਹੇ ਹਾਂ, ਸ਼ਾਇਦ ਉਹਨਾਂ ਨੂੰ ਦੁਹਰਾਉਣ ਦੀ ਜ਼ਰੂਰਤ ਆ। ਦੁਹਰਾਉਣ ਨਾਲ ਫਿਰ ਉਹ ਤਾਜ਼ੇ ਹੋ ਜਾਂਦੇ ਆ। ਤੇਰਾਂ ਕਹਾਣੀਆਂ ਦੇ ਵਿੱਚ, ਇਹਨਾਂ ਕਵਿਤਾਵਾਂ ਦੇ ਵਿੱਚ ਮਿਲਦੇ ਆ। ਅਤੇ ਸਾਨੂੰ ਅਗਰ ਇਹਦੇ ਨਾਲ ਆਪਾਂ ਜੁੜ ਕੇ ਰਹਿਣਾ, ਤਾਂ ਜਦੋਂ ਕੋਈ ਕਹਾਣੀ ਲੱਗਦੀ ਜ਼ਰੂਰ ਗੰਭੀਰਤਾ ਨਾਲ ਥੋੜ੍ਹੇ ਜਿਹੇ ਅੱਖਰ ਪਕੜੇ ਜਾਣ ਤਾਂ ਫਿਰ ਪਤਾ ਲੱਗੇਗਾ। ਜਿੱਦਾਂ ਸੀ ਇਹਦੇ ਵਿੱਚ ਨਾਨਕਾ ਮੇਲ, ਲੋਹੜੇ ਦਾ ਰੂਪ, ਗਡੀਰਾ, ਅੱਖਾਂ ਲਿਸ਼ਕ ਪਈਆਂ, ਖੁਮਾਰੀ ਅਤੇ ਹੋਰ ਵੀ ਕਈ ਤਰ੍ਹਾਂ ਦੇ ਅੱਖਰ ਸੀ। ਅਤੇ ਕਵਿਤਾ ਸੁਣਦੇ ਹਾਂ, ਕਵਿਤਾ 'ਚ ਦੇਖਦੇ ਹਾਂ ਕਿ ਅੱਖਰ ਕਿੱਦਾਂ ਵਰਤੇ ਗਏ ਇਹਦੇ ਵਿੱਚ।
2: ਜ਼ਿੰਦਗੀ ਸੰਪੂਰਨ ਬਣਾਈ ਮੇਰੇ ਮਾਲਕਾ, ਕਰਮਾਂ ਦੀ ਮਹਿੰਦੀ ਨੂੰ ਸਜਾਈ ਮੇਰੇ ਮਾਲਕਾ। ਜ਼ਿੰਦਗੀ ਸੰਪੂਰਨ ਬਣਾਈ ਮੇਰੇ ਮਾਲਕਾ, ਕਰਮਾਂ ਦੀ ਮਹਿੰਦੀ ਨੂੰ ਸਜਾਈ ਮੇਰੇ ਮਾਲਕਾ। ਤੱਤੀਆਂ ਹਵਾਵਾਂ ਕੋਲੋਂ ਠੰਡੀਆਂ ਦਾ ਰਾਗ ਵੀ ਗਵਾਈ ਮੇਰੇ ਮਾਲਕਾ, ਮਾਵਾਂ ਨੂੰ ਨਾ ਦੁੱਖ ਕੋਈ ਲਾਈ ਮੇਰੇ ਮਾਲਕਾ। ਖੁਸ਼ੀਆਂ ਦਾ ਵਿਹੜਾ ਰੁਸ਼ਨਾਈ ਮੇਰੇ ਮਾਲਕਾ, ਅਰਜ਼ ਉੱਤੇ ਗੌਰ ਫਰਮਾਈ ਮੇਰੇ ਮਾਲਕਾ। ਖੁਸ਼ੀਆਂ ਦਾ ਵਿਹੜਾ ਰੁਸ਼ਨਾਈ ਮੇਰੇ ਮਾਲਕਾ, ਅਰਜ਼ ਉੱਤੇ ਗੌਰ ਫਰਮਾਈ ਮੇਰੇ ਮਾਲਕਾ। ਮੇਰੇ ਖਾਤੇ ਵਿੱਚੋਂ ਕੱਟ ਅਮੜੀ ਦੀ ਉਮਰ ਵਧਾਈ ਮੇਰੇ ਮਾਲਕਾ, ਕਦੇ ਮਾਵਾਂ ਨੂੰ ਨਾ ਦੁੱਖ ਕੋਈ ਲਾਈ ਮੇਰੇ ਮਾਲਕਾ। ਰੋਸ਼ਨੀ ਦਾ ਹੜ ਤੂੰ ਹੰਢਾਈ ਮੇਰੇ ਮਾਲਕਾ, ਗੰਢਾਂ ਹੱਥੀਂ ਗੁੰਦੀਆਂ ਖਲਾਈ ਮੇਰੇ ਮਾਲਕਾ। ਰੋਸ਼ਨੀ ਦਾ ਹੜ ਤੂੰ ਹੰਢਾਈ ਮੇਰੇ ਮਾਲਕਾ, ਗੰਢਾਂ ਹੱਥੀਂ ਗੁੰਦੀਆਂ ਖੁਲਾਈ ਮੇਰੇ ਮਾਲਕਾ। ਮਾਘ ਦੀ ਇਹ ਸੁੱਚੀ ਸੰਗਰਾਂਦ ਵਰਗਾ ਪਿਆਰ ਝੋਲੀ ਸਭ ਦੀ ਤੂੰ ਪਾਈ ਮੇਰੇ ਮਾਲਕਾ, ਕਦੇ ਮਾਵਾਂ ਨੂੰ ਨਾ ਦੁੱਖ ਕੋਈ ਲਾਈ ਮੇਰੇ ਮਾਲਕਾ। ਪਿਆਰ ਦੀਆਂ ਹੱਦਾਂ ਪਰਨਾਈ ਮੇਰੇ ਮਾਲਕਾ, ਉਦਾਸਿਆਂ ਦੇ ਚਿਹਰੇ ਮੁਸਕਾਈ ਮੇਰੇ ਮਾਲਕਾ। ਪਿਆਰ ਦੀਆਂ ਹੱਦਾਂ ਪਰਨਾਈ ਮੇਰੇ ਮਾਲਕਾ, ਉਦਾਸਿਆਂ ਦੇ ਚਿਹਰੇ ਮੁਸਕਾਈ ਮੇਰੇ ਮਾਲਕਾ। ਅੱਖਰਾਂ ਦਾ ਸੇਕ ਲੱਕੀ ਕਲਮ ਨੂੰ ਲੱਗੇ, ਐਸਾ ਕੋਈ ਕਾਜ ਰਚਾਈ ਮੇਰੇ ਮਾਲਕਾ, ਕਦੇ ਮਾਵਾਂ ਨੂੰ ਨਾ ਦੁੱਖ ਕੋਈ ਲਾਈ ਮੇਰੇ ਮਾਲਕਾ, ਕਦੇ ਮਾਵਾਂ ਨੂੰ ਨਾ ਦੁੱਖ ਕੋਈ ਲਾਈ ਮੇਰੇ ਮਾਲਕਾ।
1: ਚਲੋ ਇਹ ਦੁੱਖ ਇੱਦਾਂ ਦਾ ਜਿਹੜਾ ਅਸੀਂ ਕੋਈ ਵੀ ਆਪਣੇ ਮਾਂ ਪਿਓ ਨੂੰ ਦੁੱਖ ਨਾ ਹੋਵੇ ਉਹਦੇ ਵਾਸਤੇ ਹੀ ਕਹਿੰਦੇ ਕਿ ਪ੍ਰੇ ਕਰਦੇ ਹਾਂ, ਪ੍ਰੇਰਨਾ ਕਰਦੇ ਹਾਂ ਕਿ ਨਾ ਦੁੱਖ ਹੋਵੇ ਅਤੇ ਪਰਮਾਤਮਾ ਵਾਕਿਆ ਹੀ ਨਾ ਹੀ ਦੁੱਖ ਦੇਵੇ ਤਾਂ ਵਧੀਆ ਲੱਗਦਾ। ਕਵਿਤਾ ਸੀ ਅਤੇ ਅੱਗੇ ਕੁਛ ਹਾਸਰਸ ਦੀਆਂ ਗੱਲਾਂ। ਸਾਡੀ ਜੋੜੀ ਕੇਦੀ ਅਤੇ ਜਗਮੋਹਨ ਆਏ ਸੀ ਪੋਸਤੀ ਅਤੇ ਮਾਈ ਮੋਹਣ ਬਣ ਕੇ, ਅੱਜ ਸਾਡੇ ਵਿੱਚ ਨਹੀਂ ਆ ਪਰ ਇਹਨਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਹਮੇਸ਼ਾ ਹੀ ਯਾਦ ਰਹਿਣਗੀਆਂ। ਕੁਛ ਵਧੀਆ ਪਲ, ਹਾਸਰਸ ਵੀ ਜ਼ਿੰਦਗੀ 'ਚ ਜ਼ਰੂਰੀ ਆ, ਕਮੇਡੀ ਵੀ ਜ਼ਰੂਰੀ ਆ। ਕਮੇਡੀ ਦੇ ਵਿੱਚ ਆਪਾਂ ਬੜਾ ਕੁਛ ਕਹਿ ਜਾਂਦੇ ਹਾਂ ਜਿਹੜਾ ਕਿ ਉੱਦਾਂ ਕਹਿਣਾ ਔਖਾ।
0: ਸੋ ਦੋਸਤੋ, ਅੱਜ ਦੀ ਸ਼ਾਮ ਦਾ ਨਾਮ ਮੇਰੇ ਖਿਆਲ ਤੁਹਾਨੂੰ ਯਾਦ ਹੋਏਗਾ, ਨਵਾਂ 9 ਦਿਨ ਪੁਰਾਣਾ 100 ਦਿਨ। ਮੈਨੂੰ ਸ਼ੱਕ ਪੈਂਦਾ ਕਿਤੇ ਨਵੇਂ ਬੰਦੇ ਯੂਨੀਅਨ ਬਣਾ ਕੇ ਮੇਰੇ ਆਲੇ ਦੁਆਲੇ ਨਾ ਫਿਰਦੇ ਹੋਣ। ਸੋ ਐਨੀ ਹੋ, ਇਨਸਾਨ ਨੂੰ ਅੰਦਰੋਂ ਸੋਚਣਾ ਚਾਹੀਦਾ, ਐਸੀ ਕੋਈ ਗੱਲ ਨਹੀਂ, ਬੁਢਾਪਾ ਤਾਂ ਸਭ 'ਤੇ ਆਉਣਾ ਹੀ ਆ, ਪਰ ਮੇਰਾ ਬੁਢਾਪੇ ਨਾਲ ਬੜਾ ਘੱਟ ਸਮਝੌਤਾ ਹੋਣਾ ਜਦ ਵੀ ਆਇਆ। ਸੋ ਕਈ ਬੰਦੇ ਬੜੇ ਹਾਜ਼ਰ ਜਵਾਬ ਹੁੰਦੇ ਨੇ। ਇੱਕ ਬੰਦਾ ਕਿਤੇ ਪਿੰਡ 'ਚ, ਉੱਥੇ ਹਵਾ ਹਾਰਾ ਸੀਗਾ, ਹਵਾ ਚੱਲ ਰਹੀ ਸੀ, ਦਰਖਤ ਦੇ ਥੱਲੇ ਪਿਆ ਸੀਗਾ, ਬੜੇ ਖੂਬਸੂਰਤ ਅੰਗਰੇਜ਼ੀ ਢੰਗ ਨਾਲ ਹਵਾ ਖਾ ਰਿਹਾ ਸੀ ਬੈਠਾ। ਅਤੇ ਇੱਕ ਬੰਦਾ ਆਇਆ ਕੋਲ ਦੀ, ਕਹਿੰਦਾ ਗੱਲ ਸੁਣੋ ਯਾਰ, ਕਹਿੰਦਾ ਤੂੰ ਕੋਈ ਕੰਮ ਕਾਰ ਵੀ ਕਰਿਆ ਕਰ, ਆਰਾਮ ਨਾਲ ਬੈਠਾ ਹੈ। ਕਹਿੰਦਾ ਉਹਦਾ ਕੀ ਫਾਇਦਾ? ਕਹਿੰਦਾ ਜੇ ਤੂੰ ਕੰਮ ਕਰੇਗਾ ਤੇਰੇ ਕੋਲ ਪੈਸੇ ਆਉਣਗੇ। ਕਹਿੰਦਾ ਫੇਰ? ਉਹ ਕਹਿੰਦਾ ਜੇ ਪੈਸੇ ਤੇਰੇ ਕੋਲ ਆਉਣਗੇ, ਕਹਿੰਦਾ ਮਕਾਨ ਖਰੀਦ ਲਈ। ਕਹਿੰਦਾ ਫੇਰ? ਕਹਿੰਦਾ ਮਕਾਨ ਖਰੀਦਿਆ ਇੱਕ ਖੂਬਸੂਰਤ ਜਿਹੀ ਲੜਕੀ ਨੇ, ਕਹਿੰਦਾ ਤੂੰ ਵਿਆਹ ਕਰਾ ਲਈ। ਕਹਿੰਦਾ ਫੇਰ? ਕਹਿੰਦਾ ਫਿਰ ਜੇ ਖੂਬਸੂਰਤ ਜੀ ਕੁੜੀ ਨੇ ਜਦ ਤੂੰ ਵਿਆਹ ਕਰੇਗਾ ਫਿਰ, ਕਹਿੰਦਾ ਬੱਚੇ ਹੋਣਗੇ। ਉਹ ਕਹਿੰਦਾ ਫੇਰ? ਫਿਰ ਕਹਿੰਦਾ ਬੱਚਿਆਂ ਨੂੰ ਖੂਬਸੂਰਤ ਜਿਹਾ, ਕਹਿੰਦਾ ਕੋਈ ਤੂੰ ਬਿਜ਼ਨਸ 'ਚ ਪਾ ਦੇ। ਉਹ ਕਹਿੰਦਾ ਫੇਰ? ਕਹਿੰਦਾ ਫਿਰ ਬਿਜ਼ਨਸ ਦੇ ਵਿੱਚ ਤੈਨੂੰ ਪੈਸੇ ਆਉਣਗੇ ਹੋਰ। ਕਹਿੰਦਾ ਫਿਰ ਤੂੰ ਇੱਦਾਂ ਕਰੀ, ਪੈਸੇ ਜੋੜ ਜਾੜ ਲਈ, ਫਿਰ ਤੂੰ ਆਰਾਮ ਨਾਲ ਬੈਠੀ। ਕਹਿੰਦਾ ਉਹ ਤਾਂ ਮੈਂ ਹੁਣ ਵੀ ਬੈਠਾ। ਸੋ ਕਈ ਬੰਦੇ ਬੜੇ ਹਾਜ਼ਰ ਜਵਾਬ ਵੀ ਹੁੰਦੇ ਨੇ, ਉਹ ਕਈ ਬੰਦੇ ਸਾਰੀ ਜ਼ਿੰਦਗੀ ਉਹਨਾਂ ਨੂੰ ਬਖਸ਼ ਹੁੰਦੀ ਹੈ, ਕੰਮ ਕਿਸੇ ਨੇ ਕੀਤਾ ਹੀ ਨਹੀਂ ਕਈਆਂ ਨੇ। ਸੋ ਦੋਸਤੋ, ਆਰਾਮ ਨਾਲ ਤਾਂ ਵੈਸੇ ਤੁਸੀਂ ਵੀ ਬੈਠੇ ਹੋ ਔਰ ਤੁਸੀਂ ਬੜੇ ਇਤਮਿਨਾਨ ਨਾਲ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋ, ਮੈਂ ਤੁਹਾਡਾ ਬਹੁਤ ਮਸ਼ਹੂਰ ਹਾਂ। ਸੋ ਲਓ, ਤੁਹਾਡੀ ਕੈਸੀ ਫਰਮਾਇਸ਼ ਮੈਂ ਪੂਰੀ ਕਰਨ ਜਾ ਰਿਹਾ ਜਿਹੜੇ ਪ੍ਰੋਗਰਾਮ ਦੇ ਸ਼ੁਰੂ ਤੋਂ ਹੀ ਸੀ, ਉਹ ਹੈ ਮਾਈ ਮੂਨ ਔਰ ਪੋਸਟੀ ਦੀ। ਚਲੋ ਮੈਂ ਤਾਂ ਕਿਹਾ ਸੀ ਉਹ ਤੋਂ ਬਗੈਰ ਛੁੱਟੀ ਮਿਲ ਜਾਏਗੀ ਪਰ ਨਹੀਂ ਤੁਹਾਨੂੰ ਪਤਾ ਹੀ ਹੈ ਵੀ ਹੱਸਣਾ ਇੱਕ ਜ਼ਿੰਦਗੀ ਹੈ ਚਲੋ ਜਗਮੋਹਨ ਜੀ
3: ਹਾਂਜੀ ਹਾਂਜੀ ਜ਼ਰੂਰ
0: ਸੁਣਾਓ ਆਰ ਯੂ ਰੈਡੀ ਫॉर ਮਾਈ ਮੋਨੋ
3: ਯੈਸ ਯੈਸ ਬਿਲਕੁਲ
0: ਓਕੇ ਰਾਈਟ ਗੋ ਅਹੈਡ
3: ਬੇਪੋਸਤੀਆਂ
0: ਹਾਂ ਹਾਂ ਹਾਂ
3: ਵੇ ਮਰ ਜਣੇ ਆ ਪਿਕੜ ਰੇ ਸਰਕਸ ਕੀ ਕਰਦਾ ਫਿਰਦਾ ਇੱਥੇ ਤੂੰ
0: ਮੈਂ ਕਿਹਾ ਮਾਈ ਮੋਨੋ
3: ਹਾਂ ਹਾਂ
0: ਗੁੱਡ ਆਫਟਰ ਦੁਪਹਿਰ ਜੀ
3: ਵੇ ਆਫਟਰਨੂਨ ਕਹਿ ਲਾ ਦੁਪਹਿਰ ਕੀ ਹੁੰਦਾ
0: ਮਾਈ ਮੋਨੋ ਹਾਂ ਤੈਨੂੰ ਪਤਾ ਹੀ ਹੈ
3: ਕੀ
0: ਵੀ ਮੈਂ ਅੰਗਰੇਜ਼ੀ ਨੂੰ ਮੂੰਹ ਬਹੁਤ ਘੱਟ ਮਾਰ
3: ਅੱਜ ਕੱਲ ਇੱਥੇ ਇੰਗਲੈਂਡ ਆ ਗਏ ਅੰਗਰੇਜ਼ੀ ਬਹੁਤ ਹੀ ਬੋਲਣ ਲੱਗ
0: ਮਾਈ ਮੋਨੋ ਇਹ ਪਿਕਡਲੀ ਸਰਕਸ
3: ਹੋਰ ਕੀ
0: ਮੈਂ ਜੈਮਨੀ ਸਰਕਸ ਸੁਣੀ
3: ਹਾਂ
0: ਕਈ ਸੁਣੀ ਹੈ
3: ਇੱਥੇ
0: ਤਾਂ ਕਬੂਤਰ ਹੀ ਕਬੂਤਰ ਹੈ
3: ਬਈ ਵੇਖ ਕਿੰਨਾ ਪਿਆਰ ਕਰਦੇ
0: ਕਿਆ ਗੁਟਕੂ ਗੁਟਕੂ
3: ਸੱਚੀ ਗੱਲ
0: ਮਾਈ ਮੋਨੋ ਬੰਦੇ ਲੜਦੇ ਇਹ ਤਾਂ ਅਮਨ ਦੀ ਨਿਸ਼ਾਨੀ ਹੈ
3: ਇਹ ਤਾਂ ਠੀਕ ਹੈ
0: ਮਾਈ ਮੋਨੋ
3: ਅਮਨ ਕੀ ਕਰੂਗਾ ਮਰ ਜਣਿਆ ਕੱਲ ਆਪਣੇ ਉਧਰ ਹੈ ਨਾ ਮੋਗੇ ਵੱਲ ਦਾ
0: ਕਿਹੜਾ
3: ਖੁੰਮਣ ਸਿੰਘ ਆਪਣਾ ਸਾਊਥ ਹਾਲ ਚ ਰਹਿੰਦਾ
0: ਆਹੋ ਜੀ
3: ਉਹਦਾ ਜਵਾਈ ਘਰੋਂ ਦੌੜ ਗਿਆ
0: ਉਹ ਤਾਂ ਜਵਾਈ
3: ਹੋਰ ਕੀ ਕੁੜੀ ਰੋਂਦੀ ਫਿਰਦੀ ਹੈ
0: ਉਹ ਹਾਂ ਮਾਈ ਮੋਣ ਉਹੀ ਤਾਂ ਮੈਂ ਗੱਲ ਕਰਨੀ ਸੀ ਪਰਸੋਂ ਸਾਊਥ ਹਾਲ ਦੇ ਥਾਣੇ
3: ਸਾਰੇ ਇਕੱਠੇ ਹੋ ਕੇ ਗਏ
0: ਸੀ ਉਹਨੇ ਸਾਡੀ ਵੀ ਕਰਵਾ ਦੇਣੀ ਸੀ
3: ਤੂੰ ਵੀ ਗਿਆ ਸੀ
0: ਮਾਈ ਮੋਣ ਪੰਜ ਸੱਤ ਬੰਦੇ ਗਏ ਦੋ ਜਣੀਆਂ ਉਹ
3: ਅੱਛਾ
0: ਉਹਦਾ ਆਦਮੀ ਗੁੰਮ ਹੋਇਆ ਹੋਇਆ ਨਾ
3: ਆਹੋ ਆਹੋ
0: ਕਹਿੰਦੀ ਥਾਣੇਦਾਰ ਨੂੰ ਮਾਈ ਮੋਣ ਥਾਣੇਦਾਰ ਆਪਣੇ ਹੀ ਸੀ
3: ਅੱਛਾ
0: ਕਹਿੰਦੀ ਜੀ ਮੇਰਾ ਆਦਮੀ ਗੁੰਮ ਹੋ ਗਿਆ
3: ਅੱਛਾ
0: ਉਹ ਕਹਿੰਦਾ ਜੀ ਲਿਖਾਓ
3: ਅੱਛਾ
0: ਉਹ ਕਹਿੰਦੀ 6 ਫੁੱਟ ਕੱਦ ਹਾਂਜੀ ਕਹਿੰਦੀ 6 ਫੁੱਟ ਕੱਦ ਧਰਮਿੰਦਰ ਵਰਗਾ
3: ਚਿਹਰਾ
0: ਅੱਖਾਂ ਬਲੌਰੀ ਕਹਿੰਦੀ ਰਾਜਪੁਰ ਵਰਗੀਆਂ ਚਾਲ ਦੇਵਾਨੰਦ ਵਰਗੀ
3: ਅੱਛਾ
0: ਕਹਿੰਦੀ ਗੱਬਰ ਸਿੰਘ ਵਾਂਗੂ ਲਲਕਾਰੇ ਮਾਰਦੇ ਜੀ
3: ਅੱਛਾ
0: ਕਹਿੰਦੀ ਮੇਰੇ ਆਦਮੀ ਨਾਲ ਦਾ ਤੁਸੀਂ ਲੱਭ ਦਿਓ ਮੈਂ ਆਦਮੀ ਨਾਲ ਦਾ ਬੰਦਾ ਹੀ ਨੀ ਦੁਨੀਆਂ
3: ਮਰ ਜਣਿਆ ਉਹਦਾ ਤਾਂ ਆਦਮੀ ਠਿਗਣਾ ਗੰਜਾ ਕਾਲਾ ਉਹ ਤਾਂ ਕੋਈ ਸਿਫਤ ਹੀ ਹੈ ਨੀ ਸੀ ਵਿਚਾਰੇ ਚ
0: ਉਹ ਮੈਂ ਉਹੀ ਤਾਂ ਦੱਸਣ ਲੱਗਿਆ ਮਾਈ ਮੋਣੋ
3: ਕੀ ਕਹਿੰਦੀ
0: ਮੈਂ ਉਰੇ ਨੂੰ ਕਰਕੇ ਕਿਹਾ ਮੈਂ ਗੱਲ ਸੁਣ ਥਾਣੇ ਚ ਆ ਕੇ ਉਹ ਵੀ ਅੰਗਰੇਜ਼ਾਂ ਦੇ ਮੈਂ ਕਿਹਾ ਝੂਠ ਨੀ ਬੋਲੀਦਾ ਮੈਂ ਕਿਹਾ ਤੇਰਾ ਆਦਮੀ ਤਾਂ ਵੀ ਫਤਨਾ ਜਿਹਾ ਸੀਗਾ ਗੱਲ ਨਾ ਗਾਣ ਕਹਿੰਦੀ ਜੀ ਗੱਲ ਇਹ ਹੈ ਬਈ ਪੋਸਤੀ ਜੀ ਜਿਹੜਾ ਗੁੰਮ ਹੋਇਆ ਸੀ ਉਹ ਤਾਂ ਸੀਗਾ ਹੀ ਭੈੜਾ ਲੱਭ ਤਾਂ ਚੰਗਾ ਲਵਾਂ
3: ਚਲਾਕ ਨਿਕਲੀ ਤੂੰ
1: ਇਹ ਸੀ ਸਾਡਾ ਪੋਸਤੀ ਅਤੇ ਮਾਈ ਮੋਣੋ ਚਲੋ ਜੇ ਗਵਾਚਾ ਮਾੜਾ ਤਾਂ ਲੱਭਣਾ ਤਾਂ ਚੰਗਾ ਹੀ ਚਾਹੀਦਾ ਜਿਹਦੇ 'ਚ ਉਹ ਸਾਰੇ ਗੁਣ ਹੋਣ ਜਿਹੜਾ ਗਵਾਚ ਗਿਆ ਤਾਂ ਗਵਾਚ ਹੀ ਗਿਆ ਇਹ ਗੀਤ ਸੁਣਦੇ ਹਾਂ ਸੁਰਜੀਤ ਪਾਤਰ ਦਾ ਲਿਖਿਆ ਹੋਇਆ ਗੀਤ ਕੱਚ ਦੇ ਗਲਾਸ ਦੇ ਟੁੱਟਣ ਦੀ ਗੱਲ ਕਰ ਗਿਆ ਔਰ ਇਸ ਗੀਤ ਦੇ ਵਿੱਚ ਬਹੁਤ ਸਾਰੇ ਬਹੁਤ ਹੀ ਵਧੀਆ ਵਧੀਆ ਅੱਖਰ ਪਰੋਏ ਆ ਉਹ ਗੀਤ ਸੁਣਦੇ ਹਾਂ ਸੁਰਜੀਤ ਪਾਤਰ ਦੀ ਰਚਨਾ

ਤੁਸੀਂ ਸੁਣ ਰਹੇ ਹੋ ਆਪਣਾ ਮਨ ਪੰਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਰ 99.9 ਐਫ ਐਮ ਦੀ ਫ੍ਰੀਕੁਐਂਸੀ ਤੋਂ ਸ਼ਾਮ ਕੁਮਾਰ ਦੇ ਨਾਲ ਤੁਹਾਡਾ ਆਪਣਾ ਪ੍ਰੋਗਰਾਮ ਪ੍ਰੋਗਰਾਮ ਨੂੰ ਸੁਣਨ ਵਾਸਤੇ ਤੁਸੀਂ ਇੰਟਰਨੈਟ ਦੇ ਮਾਧਿਅਮ ਸੁਣ ਸਕਦੇ ਹੋ www.sswr999.com.au। ਪ੍ਰੋਗਰਾਮ 'ਚ ਗੱਲਬਾਤ ਕਰਨ ਵਾਸਤੇ ਫੋਨ ਨੰਬਰ 9676339999। ਤੁਹਾਡਾ ਆਪਣਾ ਪ੍ਰੋਗਰਾਮ ਜ਼ਰੂਰ ਹਿੱਸਾ ਬਣਿਆ ਕਰੋ। ਕੋਈ ਵੀ ਗੱਲਬਾਤ ਸਾਂਝੀ ਕਰਨੀ ਹੋਵੇ, ਕਮਿਊਨਿਟੀ 'ਚ ਕੋਈ ਵੀ ਗੱਲਬਾਤ ਤੁਹਾਨੂੰ ਲੱਗਦਾ ਕਿ ਕਮਿਊਨਿਟੀ ਤੱਕ ਪਹੁੰਚਾਉਣੀ ਚਾਹੀਦੀ, ਜ਼ਰੂਰ ਤੁਸੀਂ ਕੰਟੈਕਟ ਕਰ ਸਕਦੇ ਹੋ।

0: ਇਸ ਪ੍ਰੋਗਰਾਮ 'ਚ ਜੋ ਵੀ ਗੱਲਬਾਤ ਕੀਤੀ ਜਾਂਦੀ ਹੈ ਤੁਹਾਡੇ ਮਨੋਰੰਜਨ ਵਾਸਤੇ ਵੱਖ ਵੱਖ ਸਰੋਤਾਂ ਤੋਂ ਲੱਭ ਕੇ ਕੀਤੀ ਜਾਂਦੀ ਹੈ, ਸਿਰਫ ਅਤੇ ਸਿਰਫ ਤੁਹਾਡੇ ਮਨੋਰੰਜਨ ਵਾਸਤੇ। ਗੱਲਬਾਤ ਕਰੀ ਦੀ ਆ ਕਿ ਜ਼ਿੰਦਗੀ 'ਚ ਕਿਹੜੀ ਗੱਲ ਸਾਨੂੰ ਚੰਗੀ ਲੱਗੇ। ਹਰ ਰੋਜ਼ ਹੀ ਇਸ ਤਰ੍ਹਾਂ ਹੋਣਾ ਚਾਹੀਦਾ, ਕੋਈ ਇੱਕ ਅੱਧੀ ਗੱਲ ਚੰਗੀ ਲੱਗੇ ਉਹਨੂੰ ਅਪਣਾਈਏ ਅਤੇ ਹੌਲੀ ਹੌਲੀ ਕਰਕੇ ਚੰਗੀਆਂ ਗੱਲਾਂ ਦੇ ਢੇਰ ਬਣ ਜਾਣ। ਰਿਸ਼ਤਿਆਂ ਨੂੰ ਸੰਭਾਲ ਕੇ ਰੱਖੀਏ, ਕੋਸ਼ਿਸ਼ ਕਰੀਏ ਜੁੜੇ ਰਹਿਣ, ਰਿਸ਼ਤਿਆਂ ਨੂੰ ਜੋੜਨ ਨੂੰ, ਜ਼ਿੰਦਗੀ ਚਲਾਉਣ ਨੂੰ ਕੁਛ ਕਿਸੇ ਪਾਸਿਓਂ ਹੱਲਾਸ਼ੇਰੀ ਦੀ ਵੀ ਜ਼ਰੂਰਤ ਹੁੰਦੀ ਆ। ਹੱਲਾਸ਼ੇਰੀ ਮੋਟੀਵੇਸ਼ਨ ਨਾਲ ਮਿਲਦੀ ਆ, ਤਾਂ ਚਲੋ ਉਹ ਮੋਟੀਵੇਸ਼ਨ ਦੀ ਇਹ ਗੱਲ ਸੁਣਦੇ ਹਾਂ। ਗੱਲਾਂ ਬਾਤਾਂ ਹਰ ਰੋਜ਼ ਹੀ, ਹਰੇਕ ਗੱਲ ਦੇ ਵਿੱਚ ਕੁਛ ਨਾ ਕੁਛ ਜ਼ਰੂਰ ਹੁੰਦਾ, ਪਰ ਲੱਭਣ ਦੀ ਜ਼ਰੂਰਤ ਹੁੰਦੀ ਆ। ਚਲੋ ਦੇਖੋ ਅੱਜ ਇਹਨਾਂ ਗੱਲਾਂ 'ਚੋਂ ਆਪਾਂ ਕੀ ਲੱਭਦੇ ਹਾਂ।
1: ਲੋਕ ਕਹਿੰਦੇ ਨੇ

0: ਮਾਵਾਂ ਠੰਡੀਆਂ ਛਾਵਾਂ ਹੁੰਦੀਆਂ ਨੇ, ਪਰ ਮੈਂ ਇਸ ਗੱਲ ਨੂੰ ਨਹੀਂ ਮੰਨਦੀ, ਕਿਉਂਕਿ ਜਦ ਮੈਂ ਆਪਣੀ ਮਾਂ ਦੀ ਤੁਲਨਾ ਠੰਡੀਆਂ ਛਾਵਾਂ ਨਾਲ ਕਰਦੀ ਹਾਂ ਤਾਂ ਮੈਨੂੰ ਇੰਜ ਲੱਗਦਾ ਜਿਵੇਂ ਮੈਂ ਆਪਣੀ ਮਾਂ ਦਾ ਰੁਤਬਾ ਛੋਟਾ ਕਰ ਲਿਆ ਹੋਵੇ, ਕਿਉਂਕਿ ਠੰਡੀਆਂ ਛਾਵਾਂ ਢਲ ਜਾਂਦੀਆਂ ਨੇ, ਪਰ ਮਾਂ ਦਾ ਪਿਆਰ ਤੁਹਾਡੇ ਲਈ ਕਦੇ ਵੀ ਨਹੀਂ ਢਲ ਸਕਦਾ। ਫਿਰ ਭਾਵੇਂ ਤੁਸੀਂ ਬੱਚੇ ਹੋ, ਜਵਾਨ ਹੋ ਜਾਂ ਬੁੱਢੇ ਹੋ, ਪਰ ਤੁਹਾਡੀ ਮਾਂ ਦਾ ਤੁਹਾਡੇ ਲਈ ਪਿਆਰ ਕਦੇ ਵੀ ਨਹੀਂ ਢਲ ਸਕਦਾ। ਅਤੇ ਦੂਜਾ ਕੌੜਾ ਸੱਚ, ਜਦੋਂ ਇੱਕ ਬੱਚਾ ਆਪਣੇ ਮਾਂ ਬਾਪ ਨੂੰ ਇੱਕੋ ਗੱਲ ਨੂੰ ਵਾਰ ਵਾਰ ਪੁੱਛਦਾ ਹੈ ਤਾਂ ਮਾਂ ਬਾਪ ਹਰ ਵਾਰ ਇੱਕੋ ਗੱਲ ਦਾ ਜਵਾਬ ਬਹੁਤ ਹੀ ਪਿਆਰ ਨਾਲ ਦਿੰਦੇ ਨੇ। ਅਤੇ ਜਦੋਂ ਉਹੀ ਮਾਂ ਬਾਪ ਆਪਣੇ ਬੁਢਾਪੇ ਵੇਲੇ ਇੱਕੋ ਗੱਲ ਨੂੰ ਵਾਰ ਵਾਰ ਪੁੱਛਦੇ ਨੇ ਤਾਂ ਅਸੀਂ ਬੱਚੇ ਆਪਣੇ ਮਾਂ ਬਾਪ ਨੂੰ ਡਾਂਟ ਕੇ ਬਿਠਾ ਦਿੰਦੇ ਹਾਂ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਬਜ਼ੁਰਗਾਂ ਅਤੇ ਬੱਚਿਆਂ 'ਚ ਕੋਈ ਫਰਕ ਨਹੀਂ ਹੁੰਦਾ, ਇਹਨਾਂ ਨੂੰ ਸਿਰਫ ਪਿਆਰ ਅਤੇ ਤੁਹਾਡੀ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ। ਅਤੇ ਇੱਕ ਜ਼ਰੂਰੀ ਗੱਲ, ਤੁਹਾਨੂੰ ਹਰ ਰਿਸ਼ਤੇ ਮਿਲ ਜਾਣਗੇ ਪਰ ਤੁਹਾਨੂੰ ਮਾਂ ਬਾਪ ਦੁਬਾਰਾ ਨਹੀਂ ਮਿਲਣਗੇ। ਸੋ ਆਪਣੇ ਮਾਂ ਬਾਪ ਦਾ ਖਿਆਲ ਰੱਖਿਆ ਕਰੋ।
1: ਇਹ ਸੀ ਸਾਡੀ ਕੋਈ ਜ਼ਿੰਮੇਵਾਰੀ ਮਾਂ ਬਾਪ ਦੇ ਪ੍ਰਤੀ। ਅਸੀਂ ਜ਼ਿੰਮੇਵਾਰੀ ਕਿੰਨੀ ਨਿਭਾਉਣੀ ਆ, ਨਿਭਾਉਣੀ ਚਾਹੀਦੀ ਆ। ਉਹ ਜੇ ਸਾਡੀ ਗੱਲ ਦਾ ਦੁੱਖ ਨਹੀਂ ਮੰਨਦੇ ਸੀ ਤਾਂ ਅਸੀਂ ਕਿਉਂ ਉਹਨਾਂ ਦੇ ਵਾਰ ਵਾਰ ਇੱਕ ਗੱਲ ਨੂੰ ਕਹਿਣ 'ਤੇ ਦੁੱਖ ਮਹਿਸੂਸ ਕਰਦੇ ਹਾਂ। ਗੀਤ ਸੁਣਦੇ ਹਾਂ, ਇਹਦੇ ਵਿੱਚ ਵੀ ਇਸ ਰਿਸ਼ਤੇ ਨੂੰ ਹੋਰ ਅੱਗੇ ਵੱਖ ਵੱਖ ਰੂਪਾਂ 'ਚ ਦੱਸਿਆ। ਗੁਰਨਾਮ ਭੁੱਲਰ ਜੀ ਕੀ ਕਹਿੰਦੇ ਨੇ।

0: Swap. 99.9.
1: ਹਰ ਮੁਸ਼ਕਿਲ ਦਾ ਢੰਗ ਸਮਾਨ ਹੀ ਦੱਸਣਾ, ਉੱਥੋਂ ਪੁੱਛਣਾ ਅਤੇ ਉੱਥੋਂ ਹੀ ਲੱਭਣਾ। ਅੱਗੇ ਗੱਲ ਕਰਦੇ ਹਾਂ ਸਾਜਰ ਆਵਾਜ਼, ਇੱਕ ਬਹੁਤ ਹੀ ਵਧੀਆ ਗੀਤ ਸਾਜ਼ 'ਤੇ, ਕੀਬੋਰਡ 'ਤੇ ਤਰਜ ਕੱਢੀ ਆ, ਉਹ ਤੋਂ ਬਾਅਦ 'ਚ ਗੀਤ ਸੁਣਾਂਗੇ। ਚਲੋ ਪਹਿਲਾਂ ਤਰਜ ਸੁਣਦੇ ਹਾਂ ਅੱਜ ਦੇ ਮਾਹੌਲ 'ਤੇ, ਬਹੁਤ ਹੀ ਵਧੀਆ ਤਰਜ਼।

ਗਾਣੇ ਦੀ ਧੁੰਨ ਤੋਂ ਸਮਝ ਗਏ ਹੋਗੇ, ਗਾਣਾ ਸੀ ਫਿਲਮ ਲਾਡਲਾ। ਲਾਡਲਾ ਫਿਲਮ ਦਾ ਗਾਣਾ ਤੇਰੀ ਉਂਗਲੀ ਪਕੜ ਕੇ ਚਲਾ। ਔਰ ਲਾਡਲਾ ਫਿਲਮ 1994 'ਚ ਰਿਲੀਜ਼ ਹੋਈ ਸੀ। ਫਿਲਮ ਲਾਡਲੇ ਦਾ ਮਤਲਬ ਬਹੁਤ ਪਿਆਰਾ। ਡਾਇਰੈਕਟ ਕੀਤੀ ਸੀ ਰਾਜ ਕੰਵਰ ਨੇ। ਸਕਰੀਨ ਪਲੇ ਰਿਟਨ ਸੀਗਾ ਅਨੀ ਵਾਜਮੀ ਦਾ। ਫਿਲਮ 'ਚ ਕੰਮ ਕੀਤਾ ਸੀ ਸ਼੍ਰੀਦੇਵੀ, ਅਨਿਲ ਕਪੂਰ ਦੋਨਾਂ ਨੇ ਲੀਡ ਰੋਲ 'ਚ, ਨਾਲ ਫਿਰ ਸਪੋਰਟਿੰਗ ਰੋਲ ਸੀ ਰਵੀਨਾ ਟੰਡਨ, ਅਨੁਪਮ ਖੇਰ, ਫਰੀਦਾ ਜਲਾਲ, ਸ਼ਕਤੀ ਕਪੂਰ, ਅਰੁਣਾ ਇਰਾਨੀ, ਅਲੋਕ ਨਾਥ ਅਤੇ ਪ੍ਰੇਮ ਚੋਪੜਾ। ਬਹੁਤ ਸਾਰੇ ਕਲਾਕਾਰ ਇਕੱਠੇ ਸੀ ਫਿਲਮ ਦੇ ਵਿੱਚ। ਫਿਲਮ ਜਿਹੜੀ ਆ ਸ਼ੁਰੂ ਕੀਤੀ ਸੀ, ਇਹਦੇ ਵਿੱਚ ਲੀਡ ਰੋਲ 'ਚ ਦਿਵਿਆ ਭਾਰਤੀ ਨੇ। ਦਿਵਿਆ ਭਾਰਤੀ ਜੀ ਨੇ ਕਈ ਫਿਲਮਾਂ 'ਚ ਰੋਲ ਕੀਤੇ ਸੀ। 1993 ਵਿੱਚ ਫਿਰ ਉਹਦੀ ਅਨਟਾਈਮਲੀ ਡੈਥ ਹੋ ਗਈ ਸੀ। ਅਨਟਾਈਮਲੀ ਡੈਥ ਹੋਣ ਤੋਂ ਬਾਅਦ 'ਚ ਇਹ ਫਿਲਮ ਨੂੰ ਫਿਰ ਮੁੜ ਕੇ ਫਿਰ ਸ਼ੂਟਿੰਗ ਕੀਤੀ ਸੀ ਸ਼੍ਰੀਦੇਵੀ ਨੂੰ ਉਹਦੇ ਰਿਪਲੇਸਿੰਗ ਰੋਲ 'ਚ ਲੈ ਕੇ। ਅਤੇ ਸ਼੍ਰੀਦੇਵੀ ਜਿਹੜੀ ਫਿਲਮ ਦੇ ਵਿੱਚ ਫੈਕਟਰੀ ਦਾ ਮਾਲਕ, ਉਹਦੀ ਲੜਕੀ, ਥੋੜ੍ਹੀ ਜਿਹੀ ਅੜਬ ਸੁਭਾਅ ਦੀ ਲੜਕੀ, ਅਤੇ ਵਿਆਹ ਹੋ ਜਾਂਦਾ ਅਨਿਲ ਕਪੂਰ ਜਿਹੜਾ ਉਸ ਫੈਕਟਰੀ 'ਚ ਕੰਮ ਕਰਨ ਵਾਲਾ ਹੁੰਦਾ। ਉਹ ਕੰਮ ਕਰਨ ਵਾਲਾ ਇੱਕ ਦਿਨ ਆਪਣੀ ਡਿਸੇਬਲ ਮਾਂ ਨੂੰ ਨਾਲ ਲੈ ਕੇ ਇੰਟਰਵਿਊ ਉੱਤੇ ਜਾ ਰਿਹਾ ਹੁੰਦਾ, ਅਤੇ ਰਸਤੇ 'ਚ ਇਸ ਫੈਕਟਰੀ ਦੇ ਮਾਲਕ ਨੂੰ ਕਿਸੇ ਦੁਰਘਟਨਾ ਤੋਂ ਬਚਾਉਂਦਾ, ਅਤੇ ਫੈਕਟਰੀ ਦਾ ਮਾਲਕ ਫਿਰ ਉਹਨੂੰ ਜੋਬ ਦੇ ਦਿੰਦਾ। ਉੱਥੇ ਫਿਰ ਯੂਨੀਅਨ ਦਾ ਲੀਡਰ ਬਣ ਜਾਂਦਾ। ਅਤੇ ਰਵੀਨਾ ਟੰਡਨ ਇਹਦੇ ਨਾਲ ਉਸ ਫੈਕਟਰੀ 'ਚ ਵਰਕਰ ਦੇ ਨਾਲ ਥੋੜ੍ਹਾ ਜਿਹਾ ਪਿਆਰ ਹੋ ਜਾਂਦਾ, ਪਰ ਫੈਕਟਰੀ ਦੀ ਮਾਲਕਣ ਅਨਿਲ ਕਪੂਰ ਨੂੰ ਸ਼੍ਰੀਦੇਵੀ ਨਾਲ ਵਿਆਹ ਕਰਨ ਵਾਸਤੇ ਪ੍ਰਪੋਜ਼ ਕਰਦੀ ਹੈ ਕਿ ਇਹਦਾ ਵਿਆਹ ਕਰਾ ਲਈ ਸ਼੍ਰੀਦੇਵੀ। ਉਹ ਫਿਰ ਉਸ ਦੀ ਗੱਲ ਨਹੀਂ ਮੋੜਦਾ, ਵਿਆਹ ਕਰਾ ਲੈਂਦਾ ਸ਼੍ਰੀਦੇਵੀ। ਪਹਿਲਾਂ ਫਿਲਮ ਦੇ ਵਿੱਚ ਬੜੀ ਅੜਬ ਹੁੰਦੀ, ਅਤੇ ਹੌਲੀ ਹੌਲੀ ਫਿਰ ਉਹ ਅਨਿਲ ਕਪੂਰ ਤੋਂ ਜ਼ਿੰਦਗੀ ਦੇ ਰਾਹ ਸਿੱਖਦੀ ਆ ਅਤੇ ਬਦਲ ਜਾਂਦੀ ਆ। ਫਿਲਮ ਇਹ ਫਿਲਮਫੇਅਰ ਅਵਾਰਡ ਲਈ ਨੋਮੀਨੇਟ ਵੀ ਹੋਈ ਸੀਗੀ। 40ਵੇਂ ਫਿਲਮਫੇਅਰ ਅਵਾਰਡ ਵਾਸਤੇ ਸ਼੍ਰੀਦੇਵੀ ਅਤੇ ਰਵੀਨਾ ਟੰਡਨ ਦੋਨਾਂ ਨੂੰ ਬੈਸਟ ਐਕਟਰਸ ਅਤੇ ਐਕਟਰਸ ਅਤੇ ਬੈਸਟ ਸਪੋਰਟਿੰਗ ਐਕਟਰਸ ਦੇ ਵਾਸਤੇ ਨੋਮੀਨੇਟ ਕੀਤਾ ਸੀ। ਤੇਰੀ ਉਂਗਲੀ ਪਕੜ ਕੇ ਚਲਾ ਗਾਣਾ ਉਦਿਤ ਨਾਰਾਇਣ ਨੇ ਗਾਇਆ ਸੀ। ਇਸ ਫਿਲਮ 'ਚ ਜ਼ਿਆਦਾ ਗਾਣੇ ਉਦਿਤ ਨਾਰਾਇਣ ਅਤੇ ਅਲਕਾ ਜਾਗਮਿਕ ਦੋਨਾਂ ਨੇ ਗਾਏ ਆ। ਅਤੇ ਚਲੋ ਉਹ ਗੀਤ ਸੁਣਦੇ ਹਾਂ, ਉਂਗਲੀ ਪਕੜ ਕੇ ਮਾਂ ਦੀ ਜਿਹੜਾ ਚੱਲਿਆ ਸੀ ਉਹ ਗਾਣੇ 'ਚ ਉਦਿਤ ਨਾਰਾਇਣ ਨੇ ਕਿੱਦਾਂ ਗਾਤਾ, ਇਸ ਗਾਣੇ 'ਚ ਸੁਣਦੇ ਹਾਂ।

0: ਇਹ ਸੀ ਲਾਡਲਾ ਫਿਲਮ 'ਚੋਂ ਗਾਣਾ। ਲਾਡਲਾ ਫਿਲਮ 'ਚ ਜਿਸ ਤਰ੍ਹਾਂ ਪਹਿਲਾਂ ਦੱਸਿਆ ਕਿ ਅਨਿਲ ਕਪੂਰ ਆਪਣੀ ਡਿਸੇਬਲ ਅਤੇ ਪੈਰਾਲਾਈਜ਼ ਮਾਂ ਨੂੰ ਲੈ ਕੇ ਨੌਕਰੀ ਲੱਭਦਾ ਫਿਰਦਾ ਸੀ। ਉਹ ਡਿਸੇਬਲ ਮਾਂ ਹੋਵੇ ਜਾਂ ਪੈਰਾਲਾਈਜ਼ ਮਾਂ ਹੋਵੇ, ਉਹਨਾਂ ਵਾਸਤੇ ਮਾਂ ਤਾਂ ਮਾਂ ਹੀ ਹੈ, ਅਤੇ ਮਾਂ ਵਾਸਤੇ ਬੱਚੇ ਲਾਡਲੇ ਆ, ਸਾਰਿਆਂ ਵਾਸਤੇ ਹੀ ਲਾਡਲੇ ਆ। ਅਤੇ ਮਲਕੀਤ ਸਿੰਘ ਇਸ ਮਾਂ ਦੇ ਰਿਸ਼ਤੇ ਨੂੰ ਇਸ ਗੀਤ ਦੇ ਵਿੱਚ ਕਿੱਦਾਂ ਮਿਸ ਕਰਦਾ ਉਸ ਮਾਂ ਨੂੰ, ਅਤੇ ਕੀ ਕਹਿੰਦਾ ਮਲਕੀਤ ਸਿੰਘ ਦੀ ਜਵਾਨੀ।
1: ਪੁੱਤਰ ਜੀ, ਅੱਜ ਦੇ ਦਿਨ ਤੁਹਾਨੂੰ ਸਾਡੀ ਵੀ ਉਮਰ ਲੱਗ ਜਾਵੇ, ਬਹੁਤ ਚਿਰ ਹੋ ਗਿਆ ਤੁਹਾਨੂੰ ਵੇਖੇ, ਤੁਸੀਂ ਤੇ ਆਪਣੀ ਮਾਂ ਨੂੰ ਭੁੱਲੇ ਗਏ, ਹੁਣ ਤੇ ਘਰ ਆ ਜਾਓ।
2: ਹੈਲੋ,

0: ਖੁੱਲ ਕੇ ਤਾੜੀ ਵਜਾਓ ਇੱਕ।
1: ਇਹ ਸੀ ਕਮਲ ਖਾਨ ਦੀ ਆਵਾਜ਼ 'ਚ ਉਹਨਾਂ ਦੁਆਰਾ ਲਿਖੀਆਂ ਹੋਈਆਂ ਦੋ ਗੱਲਾਂ। ਰਿਸ਼ਤੇ ਫਿਰ ਉਹਨੇ ਗੂੜੇ ਬਣਾ ਗਿਆ, ਦੱਸ ਗਿਆ ਕਿ ਸੋਨੇ ਦੀ ਥਾਲੀ ਵਿੱਚ ਵੀ ਕਦੀ ਰੱਖ ਕੇ ਪੈਰ ਧੋਣ ਨੂੰ ਮਿਲਣ ਤਾਂ ਜ਼ਰੂਰ ਧੋਵਾਂਗਾ। ਅਤੇ ਦਮ ਵੀ ਉਸ ਮਾਂ ਦੀ ਬਾਹਾਂ 'ਚ ਨਿਕਲੇ। ਅਤੇ ਗੱਲਾਂ ਅੱਗੇ ਸੁਣਦੇ ਹਾਂ, ਥੋੜ੍ਹੀਆਂ ਕਮੇਡੀ ਵੱਲ ਚੱਲਦੇ ਹਾਂ। ਜਸਵਿੰਦਰ ਬਰਾੜ ਨੇ ਇੱਕ ਸ਼ੋਅ 'ਤੇ ਪੰਜ ਨਿਆਣਿਆਂ ਦੀ ਗੱਲਬਾਤ ਕਮੇਡੀ 'ਚ ਕੀਤੀ ਸੀ। ਉਸ ਸ਼ੋਅ ਦੇ ਵਿੱਚ ਦੋ ਗੱਲਾਂ ਜਸਵਿੰਦਰ ਬਰਾੜ, ਜਿਹੜੀ ਕਿ ਬਹੁਤ ਵਧੀਆ ਗੀਤ ਗਾਉਂਦੀ, ਉਹ ਤੋਂ ਸੁਣਦੇ ਹਾਂ ਪੰਜ ਨਿਆਣਿਆਂ ਦੀਆਂ ਗੱਲਾਂ ਕਿੱਦਾਂ ਕਹਿ ਗਈ।
2: ਲੱਗੀਆਂ ਗੱਲ ਸੁਣ ਕੇ ਪ੍ਰਧਾਨ ਸਾਹਿਬ, ਤੁਸੀਂ ਕਹਿਣਾ ਕਿ ਬੀਬਾ ਜੀ ਕਿਹੋ ਜਿਹੀ ਗੱਲ ਸੁਣਾਉਣ ਲੱਗ ਗਏ, ਪਰ ਜਦੋਂ ਉਸ ਗੱਲ ਦੀ ਸਚਾਈ 'ਤੇ ਕੜੱਤਣ 'ਤੇ ਪਹੁੰਚਾਂਗੇ, ਸਰਦਾਰ ਸਾਹਿਬ ਗੱਲ 100 ਦੀ ਬਜਾਏ 150% ਸਹੀ ਹੋਣੀ। ਹੁਣ ਜਿਵੇਂ ਇਹ ਨਿੱਕਾ ਜਿਹਾ ਪਿੰਡ ਹੈ ਭੈਣ ਜੀ, ਛੋਟਾ ਜਿਹਾ ਪਿੰਡ ਹੈ, ਉੱਥੇ ਮੀਆਂ ਬੀਬੀ ਨੇ, ਬਹੁਤ ਛੋਟਾ ਜਿਹਾ ਪਰਿਵਾਰ ਹੈ, ਸੋਹਣਾ ਜਿਹਾ ਪਰਿਵਾਰ ਹੈ, ਪਰ ਮੀਆਂ ਬੀਬੀ ਦਾ ਜ਼ਿੰਦਗੀ 'ਚ ਇੱਕ ਰੂਲ ਹੈ ਵੀ ਉਹਨਾਂ ਨੇ ਬੱਚਿਆਂ ਨੂੰ ਬਾਅਦ 'ਚ ਉਠਾਉਣਾ, ਪਹਿਲਾਂ ਆਪ ਉੱਠਣਾ, ਚਾਹ ਪਾਣੀ ਛਕਣਾ। ਕੱਲ੍ਹ ਕੀ ਹੋਇਆ ਉਹਦੇ ਬਾਰੇ ਡਿਸਕਸ ਕਰਨੀ ਹੈ, ਅੱਜ ਕੀ ਹੋਣਾ ਉਹਦੇ ਬਾਰੇ ਗੱਲਬਾਤ ਕਰਨੀ, ਸ਼ਾਇਦ ਆਉਣ ਵਾਲੇ ਕੱਲ੍ਹ ਬਾਰੇ ਵੀ ਗੱਲਬਾਤ ਕਰਨੀ ਹੈ। ਹੁਣ ਮੀਆਂ ਬੀਬੀ ਉੱਠੇ ਜੀ, ਸੁਬਾਹ ਹੋਈ, ਘਰ ਵਾਲੇ ਨੇ ਮੂੰਹ ਧੋਤਾ ਪਰਨਾ ਬੰਨਿਆ, ਘਰ ਵਾਲੀ ਨੇ ਮੂੰਹ ਧੋਤਾ ਸਿੱਧੀ ਰਸੋਈ 'ਚ, ਜਿਹੜਾ ਜਨਾਨੀ ਦਾ ਕੰਮ ਹੈ ਜੀ, ਚਾਹ ਬਣਾਉਣ ਚਲੀ ਗਈ। ਅਤੇ ਹੁਣ ਘਰ ਵਾਲੇ ਨੇ ਜਦੋਂ ਪਰਨਾ ਬੰਨਿਆ, ਬੜੀ ਸੁਣਨ ਵਾਲੀ ਗੱਲ ਹੈ, ਜਦੋਂ ਘੜੀ 'ਤੇ ਨਿਗਾਹ ਗਈ, ਕਹਿੰਦਾ ਯਾਰ ਅੱਜ ਅਖਬਾਰ ਵਾਲਾ ਕਿਵੇਂ ਇੰਨਾ ਲੇਟ ਹੋ ਗਿਆ, ਇਸ ਟਾਈਮ ਨੂੰ ਤਾਂ ਅਖਬਾਰ ਆ ਹੀ ਜਾਂਦਾ। ਤੁਹਾਨੂੰ ਪਤਾ ਹੈ ਵੀ ਆਪਣੇ ਪਿੰਡਾਂ 'ਚ ਵੱਡੇ ਵੱਡੇ ਗੇਟ ਹੁੰਦੇ ਆ ਅਤੇ ਉੱਤੇ 16 ਵਰਗੇ ਕਿੱਲ ਲੱਗੇ ਹੁੰਦੇ ਆ, ਅਤੇ ਸਾਈਕਲ 'ਤੇ ਜਦੋਂ ਅਖਬਾਰ ਵਾਲਾ ਆਉਂਦਾ ਹੈ ਅਤੇ ਅਖਬਾਰ ਦੇਣ ਦਾ ਤਰੀਕਾ ਕਿਹੜਾ ਹੁੰਦਾ, ਹਲੇ ਗੁੱਟ ਵੱਲ ਦੇਖ ਕੇ ਹੋਏ ਬੰਦਾ ਜੱਟ ਕੁਰਸੀ 'ਤੇ ਹੀ ਬੈਠਣ ਲੱਗਿਆ ਸੀ, ਇੰਨੇ ਚਿਰ ਨੂੰ ਅਖਬਾਰ ਵਾਲੇ ਨੇ ਆ ਕੇ ਜਦੋਂ ਗੇਟ 'ਤੇ ਅਖਬਾਰ ਮਾਰਿਆ ਚਲਾ ਕੇ, ਸਿੱਧਾ ਮੂੰਹ 'ਤੇ ਵੱਜਣਾ ਸੀ ਪਰ ਹੱਥ 'ਚ ਆ ਗਿਆ। ਹੁਣ ਤੈਅ ਨਾ ਖੋਲੀ, ਮੇਨ ਪੇਜ 'ਤੇ ਨਿਗਾਹ ਚਲੀ ਗਈ, ਮੇਨ ਪੇਜ 'ਤੇ ਨਿਗਾਹ ਜਾ ਕੇ ਬੰਦਾ ਇੰਨਾ ਖੁਸ਼ ਹੋਇਆ, ਤਾਂ ਵੱਲ ਨੂੰ ਮੂੰਹ ਕਰਕੇ ਕਹਿੰਦਾ ਵਾਹ ਓਏ ਮਾਲਕਾ, ਨਹੀਂ ਤਾਂ ਸਾਰੀ ਉਮਰ ਕੁਝ ਨਹੀਂ ਦਿੰਦਾ ਪਰ ਜਦੋਂ ਦਿੰਦਾ ਤਾਂ ਛੱਪੜ ਪਾੜ ਕੇ ਦਿੰਦਾ। ਇੰਨੀ ਗੱਲ ਕਹਿ ਕੇ ਬੰਦਾ ਤਾਂ ਜਿਉਂ ਲੱਗਿਆ ਜੱਟ ਤਾਂ ਨੱਚਣ, ਦੋਤਰੇ ਦੀ ਲੈਤਰੇ ਦੀ, ਦੋਤਰੇ ਦੀ ਲੈਤਰੇ ਦੀ, ਦੋਤਰੇ ਦੀ ਦਗੜ ਦਗੜ ਪਈ ਹੋਵੇ ਜਦੋਂ ਘਰ ਵਾਲੀ ਦੇ ਕੰਨਾਂ 'ਚ ਆਵਾਜ਼ ਗਈ, ਕਹਿੰਦੀ ਆ ਸਾਡੇ ਵਿਹੜੇ 'ਚ ਦਗੜ ਦਗੜ ਕਿਹੜੀ ਹੋਈ ਜਾਂਦੀ ਹੈ, ਕਿਤੇ ਡੰਗਰ ਤਾਂ ਨਹੀਂ ਖੁੱਲ੍ਹ ਗਿਆ। ਉਹਨੇ ਫਟਾਫਟ ਗੈਸ ਬੰਦ ਕੀਤੀ ਔਰ ਰਸੋਈ 'ਚੋਂ ਬਾਹਰ 'ਚ ਆ ਗਈ, ਕਹਿੰਦੀ ਇਹ ਤਾਂ ਮੇਰੇ ਵਾਲਾ ਨੱਚੀ ਜਾਂਦਾ। ਕਹਿੰਦੀ ਗੱਲ ਕੀ ਹੋਈ, ਖਾਲੀ ਢਿੱਡੀ ਨੱਚੀ ਜਾਂਦਾ, ਚਾਹ ਚੂ ਵੀ ਨਹੀਂ ਪੀਤੀ, ਹੁਣ ਜਾ ਕੇ ਗੈਸ ਬੰਦ ਕਰਕੇ ਜਾ ਕੇ ਨੱਚਦੇ ਦੀ ਬਾਂਹ ਫੜ ਲਈ, ਕਹਿੰਦੀ ਕਿਵੇਂ ਅੱਜ ਖਾਲੀ ਢਿੱਡੀ ਨੱਚੀ ਜਾਂਦੇ ਹੋ, ਕਹਿੰਦਾ ਗੱਲ ਹੀ ਨੱਚਣ ਵਾਲੀ ਹੈ। ਕਹਿੰਦੀ ਫਿਰ ਮੈਨੂੰ ਨਹੀਂ ਦੱਸਣੀ, ਕਹਿੰਦਾ ਸੁਣ ਲੈ ਸਰਕਾਰ ਨੇ ਇੱਕ ਸਕੀਮ ਕੱਢੀ ਹੈ। ਕਹਿੰਦੀ ਕਿਹੜੀ ਸਕੀਮ, ਕਹਿੰਦਾ ਨੈਨੋ ਕਾਰ ਦੀ। ਕਹਿੰਦੀ ਲੈ ਦੱਸ, ਸਕੀਮ ਸਰਕਾਰ ਨੇ ਕੱਢੀ ਹੈ, ਨੱਚੀ ਤੂੰ ਜਾਣਾ, ਆਪਣਾ ਕੀ ਵਾਸਤਾ। ਕਹਿੰਦਾ ਕਮਲ ਜੀ ਬਹੁਤ ਗਹਿਰਾ ਵਾਸਤਾ, ਜਿਹੜੀ ਸਰਕਾਰ ਨੇ ਸਕੀਮ ਕੱਢੀ ਹੈ ਨੈਨੋ ਕਾਰ ਦੀ, ਅਤੇ ਨੈਨੋ ਕਾਰ ਉਹਨਾਂ ਨੂੰ ਮਿਲਣੀ ਹੈ ਜਿਨ੍ਹਾਂ ਦੇ 5 ਜਵਾਕ ਨੇ। ਹੁਣ ਘਰ ਵਾਲੀ ਕੌੜਾ ਕਸੈਲਾ ਜਿਹਾ ਮੂੰਹ ਕਰਕੇ ਜਦੋਂ ਰਸੋਈ ਵੱਲ ਜਾਣ ਲੱਗੀ, ਵਾਪਸ ਆ ਗਈ, ਪਤਾ ਨਹੀਂ ਕੀ ਦਿਮਾਗ 'ਚ ਆਇਆ, ਆ ਕੇ ਨੱਚਦੇ ਦੀ ਬਾਂਹ ਫੇਰ ਫੜ ਲਈ। ਕਹਿੰਦੀ ਕਮਲੀ ਮੈਂ ਨਹੀਂ, ਕਮਲਾ ਤੂੰ ਹੋ ਗਿਆ। ਕਹਿੰਦਾ ਕਿਉਂ? ਕਹਿੰਦੀ ਆਪਣੇ 5 ਨਹੀਂ 3 ਹੀ ਨੇ। ਕਹਿੰਦਾ ਰਹੀ ਕਮਲੀ ਦੀ ਕਮਲੀ, ਰਹੀ ਲੱਲੀ ਦੀ ਲੱਲੀ, ਰਹੀ ਝੱਲੀ ਦੀ ਝੱਲੀ। ਕਹਿੰਦਾ ਕਮਲੀਏ ਜਿਹੜਾ ਮੋਟਰ 'ਤੇ ਪਰਿਵਾਰ ਹੈ ਉਹਨਾਂ 'ਚ 2 ਆਪਣੇ ਹੀ ਨੇ, ਹੋ ਗਏ ਨਾ 5। ਹੁਣ ਘਰ ਵਾਲੀ ਕੁਝ ਨਾ ਬੋਲ, ਕੌੜਾ ਕਸੈਲਾ ਜਿਹਾ ਮੂੰਹ ਕਰਕੇ ਰਸੋਈ 'ਚ ਜਾ ਬੜੀ, ਜਾ ਕੇ ਚਾਹ ਬਣਾਉਣ ਲੱਗ ਗਈ। ਕਹਿੰਦੇ ਜਦੋਂ ਬੰਦੇ ਨੂੰ ਫਰੀ ਦੀ ਚੀਜ਼ ਮਿਲਣੀ ਹੋਵੇ ਬੰਦਾ ਕਿਤੇ ਟਿਕਦਾ, ਦਵਾ ਦਵ ਨਹਾਤਾ ਧੋਤਾ ਕੁੜਤਾ ਪਜਾਮਾ ਪਾਇਆ ਪਰਨਾ ਬੰਨਿਆ ਤੱਤੀ ਤੱਤੀ ਚਾਹ ਅੰਦਰ ਸਿੱਟੀ, ਅਤੇ 4 ਕੁ ਘੰਟਿਆਂ ਬਾਅਦ ਪਿੰਡ 'ਚ ਗੇੜੀ ਦੇ ਕੇ ਵਾਪਸ ਆ ਗਿਆ, ਕਹਿੰਦਾ ਭਾਗਵਾਨੇ ਆ ਜਾ। ਹੁਣ ਭਾਗਵਾਨ ਦਬੇ ਦਬੇ ਮੋਟੇ ਮੋਟੇ ਕਦਮਾਂ ਦੇ ਨਾਲ ਗੇਟ 'ਤੇ ਜਾ ਕੇ ਪਹਿਲਾਂ ਜੱਟ ਦੇ ਖੱਬੇ ਝਾਕਦੀ ਹੈ, ਫਿਰ ਸੱਜੇ ਝਾਕਦੀ ਹੈ। ਕਹਿੰਦੀ ਕੀ ਹੈ? ਕਹਿੰਦਾ ਕੀ ਹੈ ਕੀ? ਮੋਟਰ ਵਾਲੇ 2 ਆ ਗਏ, ਘਰ ਵਾਲੇ 3 ਕੱਢ। ਕਹਿੰਦੀ ਕੰਨ ਉਰਾਂ ਕਰ। ਜਦੋਂ ਨੇੜੇ ਕੰਨ ਕੀਤਾ, ਕਹਿੰਦੀ ਜਿਹਦੇ ਸੀਗੇ ਉਹ ਲੈ ਗਿਆ। ਵੀ ਜੇ ਤੂੰ ਲੋਕਾਂ ਦੇ ਗਿਣਤੀ ਵਧਾਉਂਦਾ ਫਿਰਦਾ ਭਾਈ, ਕੋਈ ਤੇਰੇ ਗਿਣਤੀ ਵਧਾ ਗਿਆ ਕਿਉਂ? ਇਹ ਤਾਂ ਹੱਥ ਨੂੰ ਹੱਥ ਹੈ, ਇਸ ਹੱਥ ਕਰ ਲੈ ਅਤੇ ਇਸ ਹੱਥ ਭਰ ਲੈ। ਕਹਿੰਦੇ ਜੇ ਫਲਾਂ ਅਤੇ ਟਾਹਣੀਆਂ ਨੂੰ ਅਤੇ ਪੱਤਿਆਂ ਨੂੰ ਆਪਦੇ ਘਰੇ ਹੀ ਸੁੱਟਣਾ, ਪਹਿਲਾਂ ਮੁੱਢ ਨਾਲ ਖੁਦ ਨੂੰ ਵਫਾਦਾਰੀ ਕਰਨੀ ਪੈਂਦੀ ਹੈ, ਫਿਰ ਉਹਨਾਂ ਟਾਹਣੀਆਂ 'ਤੇ, ਉਹਨਾਂ ਪੱਤਿਆਂ 'ਤੇ, ਉਹਨਾਂ ਫਲਾਂ 'ਤੇ ਤੁਹਾਡਾ ਹੱਕ ਹੋ। ਜੇ ਆਪਾਂ ਹੀ ਮੁੱਢ ਨਾਲ ਗਦਾਰੀ ਕੀਤੀ ਨਾ, ਫਿਰ ਟਾਹਣੀਆਂ ਕਿਤੇ ਹੋਰ ਜਾ ਕੇ ਡਿੱਗਣਗੀਆਂ, ਫਲ ਕਿਸੇ ਹੋਰ ਪਿੰਡ ਜਾ ਕੇ ਡਿੱਗਣਗੇ, ਅਤੇ ਪੱਤੇ ਪਤਾ ਨਹੀਂ ਕਿਹੜੇ ਗੁਆਂਢੀਆਂ ਦੇ ਜਾ ਕੇ ਡਿੱਗਣਗੇ। ਹਰ ਚੋਰ ਨੂੰ ਸੋਚ ਲੈਣਾ ਚਾਹੀਦਾ, ਭਾਵੇਂ ਉਹ ਪੈਸੇ ਦਾ ਚੋਰ ਹੈ ਭਾਵੇਂ ਉਹ ਇੱਜ਼ਤ ਦਾ ਚੋਰ ਹੈ। ਇੱਕ ਵਾਰੀ ਮੁੜ ਕੇ ਪਿੱਛੇ ਮੁੜ ਕੇ ਜਦੋਂ ਆਪਦੇ ਘਰ ਵੱਲ ਝਾਕ ਪਿਆ, ਹਰ ਚੋਰ ਦੇ ਘਰੇ ਸਮਾਨ ਹੈ, ਭਾਵੇਂ ਥੋੜ੍ਹਾ ਹੈ ਭਾਵੇਂ ਵਾਲਾ ਹੈ। ਜੇ ਆਪਾਂ ਕਿਸੇ ਦੇ ਮੂਹਰ ਦੀ ਜਾਂਦੇ ਹਾਂ, ਹੋ ਸਕਦਾ ਕੋਈ ਆਪਣੇ ਪਿੱਛੋਂ ਦੀ ਆਉਂਦਾ ਹੋਵੇ। ਚੋਰ ਤਾਂ ਚੋਰ ਹੀ, ਆਪਾਂ ਇਕੱਲੇ ਚੋਰ ਤਾਂ ਹੈ ਨਹੀਂ ਦੁਨੀਆਂ 'ਚ, ਆਪਣੇ ਤੋਂ ਵੀ ਵੱਡੇ ਚੋਰ ਬੈਠੇ।
1: ਇਹ ਸੀ ਜਸਵਿੰਦਰ ਬਰਾੜ, ਕੁਛ ਗੱਲਾਂ ਬਾਤਾਂ ਕਹਿ ਗਈ। ਰਣਜੀਤ ਬਾਬਾ ਦੀ ਆਵਾਜ਼ 'ਚ ਇੱਕ ਗੀਤ ਸੁਣਦੇ ਹਾਂ। ਉਹ ਵੀ ਇਸ ਰਿਸ਼ਤਿਆਂ ਨੂੰ ਕਿੰਨੀ ਗੂੜਤਾ ਦੇ ਵਿੱਚ ਕਹਿ ਗਿਆ।
0: ਤੂੰ ਮਾਂ ਨੂੰ ਮਾਂ ਆਖਿਆ ਕਰ, ਬੁੜੀ ਨਾ ਆਖਿਆ ਕਰ। ਤੂੰ ਉਹਨੂੰ ਬੁਲਾ ਲੈਣਾ ਏ, ਉਹ ਤਾਂ ਇੰਨੇ 'ਚ ਖੁਸ਼ ਹੋ ਜਾਂਦੀ ਏ, ਪਰ ਫਿਰ ਵੀ ਬੁਲਾਉਣ ਦਾ ਕੋਈ ਸਲੀਕਾ ਹੁੰਦਾ ਏ। ਕੇਰਾਂ ਤੂੰ ਜਦੋਂ ਨਿੱਕਾ ਜਿਹਾ ਸੀ ਤਾਂ ਬੜਾ ਹੀ ਢਿੱਲਾ ਹੋ ਗਿਆ ਸੀ, ਕੁਝ ਵੀ ਪਚਨੋਂ ਹਟ ਗਿਆ ਸੀ। ਸ਼ਹਿਰ ਵਾਲੇ ਡਾਕਟਰਾਂ ਨੇ ਵੀ ਬਸ ਜਵਾਬ ਹੀ ਦੇ ਦਿੱਤਾ ਸੀ। ਫਿਰ ਖਬਰੇ ਇਸੇ ਮਾਂ ਦੀਆਂ ਦੁਆਵਾਂ ਸੀ। ਖਣੀ ਕੁਦਰਤ ਦੀ ਕੋਈ ਅਜੀਬ ਸ਼ਕਤੀ ਸੀ ਕਿ ਤੈਨੂੰ ਮਾਂ ਦਾ ਦੁੱਧ ਪਚਣ ਲੱਗ ਗਿਆ ਸੀ। ਚੱਲ ਤੇਰੀ ਵਧੀ ਸੀ, ਤੂੰ ਸ਼ੁਰੂ ਤੋਂ ਹੀ ਮਾਂ ਦਾ ਲਾਡਲਾ ਰਿਹਾ ਹੈ। ਤੂੰ ਜਦੋਂ ਕਦੇ ਕਦਾਈ ਸ਼ਰਾਬ ਨਾਲ ਧੁੱਤ ਹੋ ਕੇ ਕਵੇਲੇ ਘਰੇ ਆਉਂਦਾ ਹੈ ਤਾਂ ਮਾਂ ਜਾਗਦੀ ਹੁੰਦੀ ਹੈ। ਮਾਂ ਕੁਝ ਨਹੀਂ ਕਹਿੰਦੀ, ਬਸ ਇਹੋ ਹੀ ਕਹਿੰਦੀ ਹੈ, ਆ ਗਿਆ ਹੈ ਪੁੱਤ, ਤੇ ਤੂੰ ਬਿਨਾਂ ਕੁਝ ਬੋਲੇ ਬਿਨਾਂ ਰੋਟੀ ਖਾਧੇ ਹੀ ਸੌਂ ਜਾਂਦਾ ਹੈ। ਮਾਂ ਦੀਆਂ ਅੰਦਰਾਂ ਤਾਂ ਸੜਦੀਆਂ ਹੋਣੀਆਂ ਹੈ। ਸਭ ਨੂੰ ਪਤਾ ਹੈ ਕਿ ਮਾਂ ਬਾਪ ਨੇ ਕਿਹੜਾ ਸਾਰੀ ਉਮਰ ਬੈਠੇ ਰਹਿਣਾ ਹੈ। ਕਰ ਲਵੀ ਰੀਝਾਂ ਆਪਣੀਆਂ ਪੂਰੀਆਂ, ਜਿੱਤ ਲਵੀ ਦੁਨੀਆ, ਮਾਂ ਤਾਂ ਸਦਾ ਹੀ ਤੇਰੀ ਸੁੱਖ ਲੋੜਦੀ ਆ। ਪਰ ਦੋ ਪਲ ਮਾਂ ਕੋਲ ਵੀ ਬੈਠਿਆ ਕਰ। ਤੂੰ ਮਾਂ ਨੂੰ ਮਾਂ ਆਖਿਆ ਕਰ, ਬੁੜੀ ਨਾ ਆਖਿਆ ਕਰ। ਤੂੰ ਉਹਨੂੰ ਬੁਲਾ ਲੈਣਾ ਏ, ਉਹ ਤਾਂ ਇੰਨੇ 'ਚ ਹੀ ਖੁਸ਼ ਹੋ ਜਾਂਦੀ ਏ, ਪਰ ਫਿਰ ਵੀ ਬੁਲਾਉਣ ਦਾ ਕੋਈ ਸਲੀਕਾ ਹੁੰਦਾ ਏ।
1: ਬੁਲਾਉਣ ਦਾ ਵੀ ਕੋਈ ਸਲੀਕਾ ਹੁੰਦਾ ਹੈ। ਇਹ ਸੀ ਇੱਕ ਕਵਿਤਾ, ਮਾਂ ਨੂੰ ਕਹਿੰਦਾ ਕਿ ਮਾਂ ਹੀ ਕਿਹਾ ਕਰ, ਬੁੜੀ ਨਾ ਕਿਹਾ ਕਰ। ਬੁੜੀ ਕਹਿਣਾ ਵੀ ਅੱਖਰ ਜਿਹੜਾ ਉਨਾ ਜਚਦਾ ਨਹੀਂ ਆਪਣੀ ਮਾਂ ਪ੍ਰਤੀ, ਸੋ ਸਲੀਕੇ ਨੂੰ ਵੀ ਅਪਣਾ ਕੇ ਰੱਖੀਏ।

0: Suave.
1: 99.9.
2: ਇਹ ਸੀ ਰਣਜੀਤ ਬਾਵਾ, ਉਸ ਸੀਨ ਨੂੰ ਦਰਸਾ ਗਿਆ ਜਦੋਂ ਲੜਕੀ ਵਿਆਹ ਤੋਂ ਬਾਅਦ 'ਚ ਆਪਣੇ ਘਰ ਤੋਂ ਜੁਦਾ ਹੋ ਕੇ ਦੂਸਰੇ ਘਰ ਜਾਂਦੀ ਆ, ਅਤੇ ਉਸ ਵਿਛੋੜੇ ਨੂੰ ਇਸ ਗੀਤ 'ਚ ਦਰਸਾਇਆ। ਵਿਛੋੜਾ ਤਾਂ ਵਾਕਿਆ ਕਾਫੀ ਕਠਿਨ ਹੁੰਦਾ ਉਹ ਟਾਈਮ, ਉਸ ਟਾਈਮ ਦੇ ਵਿੱਚੋਂ ਅੱਖਾਂ 'ਚੋਂ ਆਂਸੂ ਤਾਂ ਮੱਲੋ ਮੱਲੀ ਆ ਹੀ ਜਾਂਦੇ ਆ, ਅਤੇ ਜਦੋਂ ਅਸੀਂ ਵਿਛੜ ਜਾਂਦੇ ਹਾਂ ਪਰਿਵਾਰ ਤੋਂ, ਚਾਹੇ ਉਹ ਲੜਕੀ ਹੋਵੇ ਜਾਂ ਲੜਕਾ, ਮਾਂ ਪਿਓ ਨਾਲ ਜਿਹੜਾ ਵਿਛੋੜਾ, ਉਹਦੇ ਵਿੱਚ ਬੜੀਆਂ ਸਾਰੀਆਂ ਗੱਲਾਂ ਬਾਤਾਂ ਦੱਸੀਆਂ ਨਾ ਦੱਸੀਆਂ ਸਮਝ ਲੱਗ ਜਾਂਦੀਆਂ, ਆਪੇ ਹੋ ਜਾਂਦਾ। ਅਮਰਿੰਦਰ ਗਿੱਲ ਕੀ ਕਹਿ ਗਿਆ।

ਇਹ ਸੀ ਅਮਰਿੰਦਰ ਗਿੱਲ, ਮੇਰੀ ਮਾਂ ਨੂੰ ਨਾ ਦੱਸਿਓ ਮੇਰਾ ਕੀ ਹਾਲ, ਨਾ ਦੱਸਣ 'ਤੇ ਵੀ ਉਹਨੂੰ ਪਤਾ ਲੱਗ ਜਾਂਦਾ, ਪਤਾ ਲੱਗ ਜਾਂਦਾ। ਅਤੇ ਇੱਕ ਕਵਿਤਾ ਸੁਣਦੇ ਹਾਂ ਇਸ ਮਾਂ ਦੇ ਰਿਸ਼ਤੇ ਲਈ। ਇਸ ਕਵਿਤਾ 'ਚ ਕਿੱਦਾਂ ਗੱਲਾਂ ਬਾਤਾਂ ਪਰੋਈਆਂ ਗਈਆਂ ਉਹ ਸੁਣਦੇ ਹਾਂ।